स्वस्थ आस्तानि ब्रह्म तत्स्वान्तरम्।

ਕਮਲ ਸੁਰੇਲਾ ਭਗਤ ਕਮਲ ਕਮਲ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਿੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰ

ਅਰਕੀਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ

ਇੰਦਰ ਇੰਦਰਾਸਨ ਬੈਠੇ ਦੇਵ ਤਿਆ ਦਰ ਨਾਲੀ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਚਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖ

ਹੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।

ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਸਭ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ

ਨਿਕ ਕਰਹਿ ਹਰ ਪੂਜਾ ਜੀ, ਤਬ ਤਾਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜੇ

ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ।

ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ ਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਜਪ ਤਪ ਸੰਜਮ ਧਰਮ

ਲਾਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ ਦੂਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ।

ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤਹੁ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸ੍ਰੀ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੁਆ, ਤਿਤ ਘਾਰੂ ਅਨਹਦ ਵਾਜੇ, ਅਨਦ ਸੁਨ

ਅੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤੇ ਆਦਰ ਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਕਰਤਨ ਭਗਵਤੀ ਸਿਮਰਕਾ ਗੁਰੂ ਨਾਨਕ ਨੀ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਾਏ ਦਸਾਂ ਪਾਤਸ਼ਾਹੋਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਪਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚੜਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਕੁਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਕਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਦੇਖ ਦੇਖ ਪਤਾ ਬ੍ਰਿਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੁੱਲ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਇ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਫੇਰ ਮਾਣਿਆ ਕਿ ਮਾਣ ਸਤਿਗੁਰੂ ਜੀ ਰਤਾਣਿਆ ਕਿ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵਿੱਚ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀ ਉਹ ਆਪ ਜੀ ਦੇ ਪਾਵਨ ਹਜ਼ੂਰ ਵਿਖੇ ਸ਼ਾਮਾਂ ਵੇਲੇ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਸੋਦਰ ਸੰਧਿਆ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਦਾਤਾਰ ਜੀ ਉਹ ਪਾਠ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀਓ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਤ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਸਾਤ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਦਾਤਾਰ ਜੀਓ ਸੰਗਤਾਂ ਆਪਣੇ ਘਰਾਂ 'ਚ ਬੈਠੀਆਂ ਲਾਈਵ ਕੀਰਤਨ ਕਥਾ ਸੁਣਦੇ ਹਾਂ ਦਾਤਾਰ ਜੀਓ ਗੁਰੂ ਘਰ ਵਾਸਤੇ ਗੁਰੂ ਕੇ ਸੇਵਾਦਾਰਾਂ ਵਾਸਤੇ ਬੇਅੰਤ ਮਾਇਆ ਆਨਲਾਈਨ ਭੇਟਾਂ ਕਰ ਰਹੀਆਂ ਦਾਤਾਰ ਜੀਓ ਸਰਬਸਾਧ ਸੰਗਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਬਖਸ਼ਿਆਂ ਦਾਤਾਂ ਵਿੱਚੋਂ ਸਰਬਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਆਪ ਜੀ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਰਬਸਾਧ ਸੰਗਤ ਵਿਖੇ ਵਰਤੇ ਜੋ ਸ਼ਕੇ ਸਵਾਬ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਾਤਾਰ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਉਪਰੰਤ ਰਾਤਰੀ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਪਾਤਸ਼ਾਹ ਜੀ
ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੇ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਸਤਨਾਮ।

0: पंजवां हर बिसरत सदा खुआरी ताको धोखा कहा व्यापै जाको ओट तुहारी। वाहिगुरु जी का खालसा वाहिगुरु जी की फतेह।
1: सत्कार योग साध संगत जीओ, सतगुरां दी अपार बख्शिश होई। संध्या वक्त दे समय सुखमणि साहब जी दे जाप संगती रूप च कीते, उस तो उपरंत रहिरा शब्द पाठ सतगुरां दी पावन गोद विच जुड़ बैठ के आप संगतां ने सरवण कीते ने, अरदास विच शामिल होए हो, पावन पवित्र हुक्मनामा बख्श कीता महाराज जी दा सरवण कीता। सतगुरु कृपा करन साडा सारिआं दा गाव्या सुणिआ महाराज अपने दर ते प्रवान करन, इसे तरह गुरु चरणां ने जुड़ी रही है जी। बेनती है 11, 12, 13 सितंबर ਨੂੰ ਗੁਰੂ ਘਰ ਦੇ ਵਿੱਚ 31 ਰਾਗ ਦਰਬਾਰ ਕੀਰਤਨ ਸਮਾਗਮ ਹਰ ਸਾਲ ਕਰਾਏ ਜਾਂਦੇ ਨੇ, ਇਸ ਸਾਲ ਵੀ ਕਰਾਏ ਜਾ ਰਹੇ ਨੇ, ਸ਼ੁੱਕਰ ਸ਼ਨੀ ਐਤਵਾਰ ਹੋਣਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਵੀ ਸਭ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਮਨਾਇਆ ਜਾਏਗਾ ਜੀ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। 17 ਸਪਤੰਬਰ ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 18 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਵਿਸ਼ਿਆਂ ਦੇ ਸੰਬੰਧ ਵਿੱਚ ਹਰ ਸਾਲ ਬਟਾਲਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਗੁਰੂ ਘਰ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਨੇ। ਆਓ ਸੰਗਤਾਂ ਦੇ ਚਰਨਾਂ 'ਚ ਬੇਨਤੀ, ਉਹ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੀਆਂ 2 ਬਿਲਡਿੰਗਾਂ ਨਵੀਆਂ ਬਣ ਰਹੀਆਂ ਨੇ, ਨੌਰਥ ਹਾਲ ਅਤੇ ਸਾਊਥ ਹਾਲ, ਉਹਦੇ ਵਿੱਚ ਆਓ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ। ਹੋਰ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ, ਹੋਰ ਵੀ ਵੱਧ ਚੜ੍ਹ ਕੇ ਸੇਵਾ ਕਰੀਏ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਸਕੀਏ ਜੀ। ਆਓ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ। ਅਖੀਰ ਵਿੱਚ ਲਾਸਟ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ। ਜ਼ਰੂਰ ਸਮਾਂ ਕੱਢ ਕੇ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠ ਕੇ ਰਾਤਰੀ ਦੇ ਦਰਬਾਰਾਂ ਵਿੱਚ ਹਾਜ਼ਰੀਆਂ ਭਰੀਏ ਜੀ। ਹੋਰ ਜਾਣਕਾਰੀ ਵਾਸਤੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਗਰ ਸਾਹਿਬ, ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ ਜੀ 4087124145, ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ ਹੋ। ਅਵਰਾਤਰੀ ਦੇ ਦੀਵਾਨਾਂ ਦੀ ਕੀਰਤਨ ਦੀ ਅਵਰਖਤਾ ਹੋ ਰਹੀ, ਗੁਰੂ ਕੇ ਲੰਗਰ ਤਿਆਰ ਨੇ, ਛਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਂ ਵਾਪਨ ਕੀਤੀਆਂ, ਸਭਨਾਂ ਦੀਆਂ ਹਾਜ਼ਰੀ ਸਭਨਾਂ ਦੀ ਮਾਇਆ ਮਾਰੇ ਸਫਲੀਕਰਨ ਦਸ ਰਹੇ ਪਾਸੋਂ ਕੀਰਤਨ ਕਰਦਿਆਂ ਇੱਕ ਨੀ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਬਖਸ਼ ਦੇਣਾ ਜੀ ਆਪਣਾ ਅਣਜਾਣ ਵਿੱਚ ਸੰਗ ਕਰਕੇ ਆਓ। ਹੁਣ ਅਗਲਾ ਸਮਾਂ ਹੈ ਜੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਪਾਸੋਂ ਜੋ ਲੜੀ ਵਰਗ ਕਥਾ ਚੱਲ ਰਹੀ ਸਰਵਣ ਕਰੀਏ। ਹੁਣੀਆਂ ਭੁੱਲ ਨੂੰ ਲਿਖੇ ਮਾਂ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਧ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤਿ ਅਪਰੰਪਰ ਅਛਰ ਆਦ ਅਨੀਲ ਅਨਾਹਤ ਸਤ ਸਦੈਵ ਤੁਹੀ ਕਰਤਾਰਾ ਜੀਵ ਜਿਤੇ ਜਲ ਮੈਂ ਥਲ ਮੈਂ ਸਭ ਕੇ ਪੇਟ ਕੋ ਸਦ ਪੋਖਣਹਾਰਾ ਵੇਦ ਪੁਰਾਣ ਕੁਰਾਨ ਤੂੰ ਮਿਲੈ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਧਾਨ ਕਛ ਨਹਿ ਐ ਸੁਬਹਾਨ ਤੂੰ ਹੀ ਸਿਰਦਾਰਾ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ ਵਾਹਿਗੁਰੂ ਸਾਹਿਬ ਜੀ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਫ ਉਪਾਈ ਵੇਖਾ ਵਿਣ ਕਰਮਾ ਕੇ ਮਿਲ ਲਈ ਤੀਰਥ ਨਾਵਾ ਜੇਤ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ

ਮਤ ਵਿੱਚ ਰਤਨ ਜਵਾਹਰ ਮਾਨਿਕ। ਜੇ ਇੱਕ ਗੁਰਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਗੁਰਾ ਇੱਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਚੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਸ ਫਜ਼ੀਲ, ਮਕੀਨੋ ਮਕਾਂ, ਜ਼ਮੀਨੋ ਜ਼ਮਾਂ, ਪੀਰਾਂ ਪੀਰ, ਦਸਤਗੀਰ, ਸਿੱਖ ਧਰਮ ਦੇ ਬਾਨੀ, ਇਲਾਹੀ ਜੋਤ, ਨਿਰੰਕਾਰ ਸਵਰੂਪ, ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਰ ਜਪ ਜੀ ਸਾਹਿਬ ਦੀ ਇਲਾਹੀ ਬਾਣੀ ਇੱਕ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਜੀ ਨੇ ਵੀ ਧੁਰੋਂ ਪਰਮੇਸ਼ਰ ਆਪ ਆਇਆ। ਜਿਹੜਾ ਆਪਾਂ ਹੁਣੇ ਮੰਗਲ ਕੀਤਾ ਭਾਈ ਗੁਰਦਾਸ ਜੀ ਦਾ ਸੀਗਾ ਵੀ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ। ਭਾਈ ਗੁਰਦਾਸ ਜੀ ਨੇ ਬਚਨ ਕੀਤਾ ਵੀ ਗੁਰ ਗੋਬਿੰਦ ਗੋਬਿੰਦ ਗੁਰ ਇੱਕ ਜੋਤ ਦੋਇ ਨਾਮ ਤਰਾਇਆ। ਜਿਹੜਾ ਸਰੀਰ ਵੇਖਣ ਦੇ ਵਿੱਚ ਸੀ ਗੁਰੂ ਨਾਨਕ ਸਾਹਿਬ ਦਾ, ਉਸ ਦੇ ਅੰਦਰ ਜਿਹੜੀ ਜੋਤ ਸੀ ਉਹ ਅਕਾਲ ਪੁਰਖ ਸੀ। ਸਰੀਰ ਨੂੰ ਪਰਮੇਸ਼ਰ ਨਹੀਂ, ਸਰੀਰ ਨੂੰ ਗੁਰ ਪਰਮੇਸ਼ਰ ਹੋਣ ਦਾ ਮਾਣ ਬਖਸ਼ਿਆ ਹੈ, ਅਤੇ ਜੋਤ ਪਾਰਬ੍ਰਹਮ ਪਰਮੇਸ਼ਰ ਸੀ। ਅਤੇ ਉਹ ਪਾਰਬ੍ਰਹਮ ਪਰਮੇਸ਼ਰ ਸੰਪੂਰਨ ਹੈ, ਧਰੂ ਪੂਰੇ ਆ, ਕਿਉਂਕਿ ਪਰਮੇਸ਼ਰ ਤਾਂ ਸਦਾ ਪੂਰਾ ਹੈ। ਹਾਂ, ਜਿੱਥੇ ਗੁਰੂ ਨਾਨਕ ਸਾਹਿਬ ਗਏ ਸਿੱਧ ਯੋਗੀਆਂ ਦੇ ਸਵਾਲ ਬਹੁਤ ਤਕੜੇ ਸੀ। ਜਪਜੀ ਸਾਹਿਬ ਦੇ ਵਿੱਚ, ਸਿੱਧ ਗੋਸ਼ਟ ਬਾਣੀ ਦੇ ਵਿੱਚ ਇਹੋ ਜਿਹੇ ਸਵਾਲ ਨੇ ਉਹਨਾਂ ਦੇ ਸਿੱਧਾਂ ਦੇ ਕਿ ਜੇ ਕਿਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਨਾ ਦਿੱਤੇ ਹੁੰਦੇ, ਸਾਡੇ ਕੋਲ ਅੱਜ ਮੱਤ ਹੀ ਨਹੀਂ ਸੀ ਹੋਣੀ ਉਹਨਾਂ ਸਵਾਲਾਂ ਨੂੰ ਜਵਾਬ ਦੇਣ ਲਈ। ਇਹ ਦੋ ਪੱਖ ਮਿਲਦੇ ਆ ਵੀ ਸੁਮੇਰ ਪਰਬਤ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਉਹਨਾਂ ਸਿੱਧਾਂ ਦੇ ਨਾਲ ਜਪਜੀ ਸਾਹਿਬ ਦੇ ਰਾਹੀਂ ਬਖਸ਼ੀਆਂ ਕਰਦੇ ਰਹੇ, ਉਹ ਸਵਾਲ ਕਰਦੇ ਰਹੇ। ਜਦੋਂ ਉਹ ਸਵਾਲ ਕਰਦੇ ਸੀ ਫਿਰ ਉਹਨਾਂ ਨੇ ਪਛਾਣ ਨਹੀਂ ਸਕਿਆ ਵੀ ਗੁਰੂ ਨਾਨਕ ਪਾਰਬ੍ਰਹਮ ਪਰਮੇਸ਼ਰ ਹੈ। ਹਾਂ, ਐਸੇ ਹੋਏ ਆ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤੇ ਲੇਕਿਨ ਉਹ ਗੁਰੂ ਨਾਨਕ ਸਾਹਿਬ ਨੂੰ ਪਛਾਣ ਗਏ ਸੀ ਕਿ ਗੁਰੂ ਨਾਨਕ ਜਿਹੜਾ ਹੈ ਉਹ ਪਾਰਬ੍ਰਹਮ ਪਰਮੇਸ਼ਰ ਹੈ। ਜਦੋਂ ਤੁਸੀਂ ਇਸਲਾਮ ਦਾ ਇਤਿਹਾਸ ਪੜੋਗੇ ਤੇ ਉਹਦੇ ਚ ਆਏਗਾ ਕਿ ਅਬਦੁਲ ਰਹਿਮਾਨ ਨੇ ਕਲਮਾ ਬਦਲ ਦਿੱਤਾ ਸੀ, ਉਹਨੇ ਗੁਰੂ ਨਾਨਕ ਸਾਹਿਬ ਨੂੰ ਪਛਾਣ ਕੇ ਲਿਖਿਆ ਸੀ ਲਾ ਇਲਾ ਇਲ ਇਲਾ ਹੋ ਅਬਦੁੱਲਾ ਨਾਨਕ ਵਲੀ ਅੱਲਾ। ਇਹ ਬੋਲ ਅਬਦੁਲ ਰਹਿਮਾਨ ਦੇ ਆ। ਸਿੱਧ ਨਹੀਂ ਪਛਾਣ ਸਕੇ ਸੀ। ਸਿੱਧਾ ਨੇ ਗੁਰੂ ਨਾਨਕ ਸਾਹਿਬ ਦੇ ਇਲਾਹੀ ਬਚਨ ਅੱਗੇ ਨਿਰਉੱਤਰ ਹੋਣ ਤੋਂ ਬਾਅਦ ਇਹ ਸੋਚਿਆ ਸੀ ਵੀ ਇਹਨੂੰ ਅਸੀਂ ਆਪਣਾ ਚੇਲਾ ਬਣਾ ਲਈਏ, ਵੀ ਇਹ ਜਾਣਦਾ ਬਹੁਤ ਕੁਛ ਹੈ, ਸਾਡਾ ਇਹੋ ਜਿਹਾ ਚੇਲਾ ਹੋਏਗਾ ਜਿਹਦੇ ਅੱਗੇ ਕੋਈ ਟਿਕੇਗਾ ਨਹੀਂ। ਇਸ ਗੱਲ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਰੀ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ,
ऐसा जोगी कलीमाए हमरा पंथ करे निराला। ताकत जड़िया ने ना है ऑन रिकॉर्ड नेट दे उत्ते पई है। संत जरनैल सिंह दी लंगर हाल दे उत्ते जी रिकॉर्डिंग है। एक मूना बंदा है और दुनिया के बीबी है तो ही आज भी सुन सकते हैं कि वह कह रहा बंदा है कि यह बीबी यह जानती है कि तुहाडे मन में की चलता है तुहाडे चो किहड़े बंदे ने कल की किया सी यह दस सकती है। वह जदों चार पांच मिनट यह गल्लां दसदा है उहदे चुप होने की देरी हुंदी है ते उहदे अगले पासे तुहानूं बोलता सुनूगा संत जरनैल सिंह भी इह 13 साल हो गए यह काम करदी नूं इदों पहला नहीं सी करदी मैं इदों अगे भी दस सकदा पर साडे घर इहनूं नाटक चेटक की एक काजा कहिंदे आ साडे घर यह मंजूर नहीं है। ऑन नैट पई जे सिद्धा कोले रिधियां सिद्धियां सी ताकतां सी उन्होंने गुरु नानक साहब नरमाण वास्ते जिहड़ा उत्थे पानी का तला सी अपनी अध्यात्मक ताकत नाल उहदे मोती हीरे बना दिते हुए सी और उन्हां दा मकसद सी कि जदों गुरु नानक साहब उस तला ते जाणगे ते उह मोती हीरे वेख के भरम जाणगे उह कट्ठे खड़नगे ते असी मजाक उड़ावांगे। लेकिन गुरु नानक साहब जानी जान पुरख इस गल में भाई गुरदास सिंह बाबा जानी जान पुरख कढ़िया लोटा जहां छपाई। लेकिन गुरु नानक साहब को बर्दाश्त माता बहुत तकड़ा सीगा उन्होंने उत्थे नहीं कहा भी लोटा चक लो तुहाडा से पानी नहीं हैगा उस तला तक आए है बाबा आया पानिए डिठे रतन जवाहर लाला उसे जाके आगे देखे इत हीरे जवाहरात पे हुए आ फिर आया गुरु नाथ जी पानी ठौड़ नहीं तिस्ताला भी उत्थे जाके लोटा खाली देता भी पानी है नहीं उन्हें उत्थे कुछ है सी कहते हां की सी कहते हीरे जवाहरात से फिर वह कहना मेरे किसी काम दे नहीं है सतगुर पुरख अगम सतगुर अगम अगाध पुरख कौन चले गुरु की चाला गुरु की चाल जी कोई नहीं चल सकता शबद जीती सिद्ध मंडली की तुस अपना पंथ निराला ना कलयुग नानक नाम सुखाला। गुरु नानक साहब महाराज साहब ने उन्होंने आखे सज्जनों गुरु कृपा करे ते तुहानू इहो जिहा गुरा एक देह बुझाई भी गुरु केवल इस गल का दाता नहीं गा भी तेनू खाण नू देता गुरु दीआं दातां दा गिणती नहीं की जा सकती कि गुरु किन्नियां क दातां देण वाला है। भाई गुरदास जी तो यह भी कहते हैं गुरु नानक साहब तुहानू मान सरोवर के उत्ते पहुंचा सकते हैं कि गुरु नानक साहब की कृपा बिना कोई मान सरोवर से नहीं पहुंच सकता जिहड़ी वो पहाड़ों में झील है उन्होंने ना मान सरोवर देता है वह हकीकत मान सरोवर नहीं है जिहड़ा हकीकत मान सरोवर है भवजल अंदर मानसर सत समुंदी गहर गंभीरा सत समुंदर उन्ने भी डूंगे नहीं है जिन्ना मान सरोवर डूंगा होर कोई ना अपड़े हंस चगंदे मोती हीरा उसे कोई नहीं पहुंचता हंस दा कि आत्मा निर्मल होगी गुरु को ले आके वो आत्मा उत्थे पहुंची है। ते गुरु नानक साहब महाराज साहब नूं आख्या भी जिवें थावां ने तुसी कहिंदे ना भी इत्थे इशनान कर लो बेफायदा ने इस वास्ते वाहेगुरु नूं पाउंदे नहीं हैगे इन्हां ते मैं तां जावां जिन्हां नूं तुसी कहिंदे जे
तीर्थ नावा जेत सपावा विण भाणे के नहाए करी। जद ओदे हुक्म च ही नहीं हैगा उस नाते ने किसी काम नहीं आना हैगा, फिर मैं उन्हां तीर्थां दे उत्ते क्यों इशनान करा। याद रखे उन्हां नूं ना तीर्थ देता है, वह तीर्थ है नहीं गे। कुछ विचारां सतगुर की अलाही बाणी च आईआं, उहदा मतलब यह नहीं कि गुरु ने उस गल मन ली है। भाई गुरदास जी ने लिखिया ने, इहदा मतलब यह नहीं हैगा कि भाई गुरदास जी ने उस गल मन लिया। यह मनिया गया है उस वाहिगुरु अकाल पुरख ने सृष्टि साजी है, ते कहण च उन्हें अपने कौतक दे राही अपनी कृपा दे नाल उन्हें पहाड़ साज दिते आ, समुंदर विचों भाफ बना के बर्फ बनाती पहाड़ा दे उत्ते पानी जमी जा रहा है। जंगलां च रहन वाले ऋषियां मुनियां ने उन्हू ना देता भी ए विष्णु दे चरणा दा पानी है, गंगा नू ए तब ते ए बर्मा दे करमंडल ते शिवजी दियां लटां विचों होके इस धरती ते आई है। लेकिन दिता की है भी जेड़ा इहदे च इशनान करेगा उहदा एक पाप कटिया जाएगा। यह उन्हां दीआं पोथियां कहिंदीआं, और कहिंदे कि दसवीं वाले दिन आई है। असीं भी कई बार अणजाणपण च पुछदे हुंदे दसवीं कितां ने, कि दसवीं वाले दिन जेड़ा इहदे विच इशनान करेगा उहदे दस पाप कटे जाणगे। हुण बड़ी विचारन की लोड़ है कि पहला तो इना समा होवे भी उस तीर्थ ते जाके बैठे, फिर उस इशनान करे। पर सिख नूं इह आख्या है सिखा भी तू अपने गुरु नूं सजदा करे। एक दूजा आख्या कि तेनू सतगुर दे दरबार दे धन गुरु ग्रंथ साहिब दे दीदार हो जाण, दर्शन करे आके। जाके दर्श पाप कोट उतारे, भेड़ संग इहो भवजल उतारे। दर्शन परसया गुरु कै जन्म मरण दुख जाए। हुण उह तीर्थां विच सब तों वड्डा तीर्थ जिहड़ा है ना वह गंगा मन्निया गया, बाकी सारियां उत छोटियां मन्नी गईआं। बाकियां दा महात्म उन्हां दीआं पोठियां दे विच छोटा लिखिया है। ते भाई गुरदास जी कहिंदे ने सुरसरी सुरस्ती जमुना गोदावरी गया प्राग सेतपुर खेत मान सर है। वो चार नदियां जिहड़ियां उन्होंने कीतियां ने वी सुरसरी गंगा सुरस्ती जमुना ते गोदावरी वी ये चार नदियां ने। तू इन्हां च इशनान करे इन्ना समा होवे तो जे मन भी लवे हालांकि है नहीं एक एक पाप कटिया गया। गया दा तीर्थ है, उस तीर्थ से भी लोग जांदे सी अपने पितरां नूं दीवा तारदे सी। पंडित अणजाण सी गुरु नानक साहब गए उत्थे, गुरु नानक साहब नूं कहा भी तुसीं भी एक दीवा तारो तुहाडे पितरां नूं चानन होवे। गुरु नानक साहब महाराज साहब ने उत्थे विचारन कीता सी, दीवा मेरा एक नाम दुख विच पाया तेल, उन चानन कर सोखिया चूका जम सियो मेल। गुरु नानक साहब लोका मत को फकड़ पा, मैं नाम दा दीवा जगाया जिवें दीवे दी बत्ती तेल नूं खत्म करदी है, मैं नाम जपदा सारे पाप ही खत्म कर दिंदी। प्रयागराज जिहनूं अज इलाहाबाद कहिंदे आ, चार थावां ते कुंभ दा मेला लगता है। उहदा कारण है वे असी वह मत कहिंदा है कि देवतियां ते दैत्तां ने समुंदर रिड़किया है, उहदे विचों 14 रतन निकले, एक घड़ा अमृता निकलिया। जदों इंद्र दे भरा फनिंदर ते मनिंदर लैके चले सी उदों दैत्तां दे गुरु ने राहु केतु नूं कहता भी इकामदी जी इह लै चले आ। उस लड़ाई दे विच चार थां डुलिया,
ਹੁਣ ਉਹਨੂੰ ਲੱਭਣ ਵਾਸਤੇ ਉਹਨਾਂ ਚੌਂ ਥਾਵਾਂ ਦੇ ਉੱਤੇ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ ਤੇ ਕਿਸੇ ਨੂੰ ਅਜੇ ਤੱਕ ਅੰਮ੍ਰਿਤ ਮਿਲਿਆ ਨਹੀਂ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਆਪਾਂ ਰੋਜ਼ ਨਿਤਨੇਮ ਚ ਪੜ੍ਹਦੇ ਹਾਂ ਸੋਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਤੇ ਹੁਣ ਕਈ ਸਾਡੇ ਵੀ ਕੁੰਭ ਨਹਾਉਣ ਤੁਰ ਜਾਂਦੇ ਆ ਉਹ ਮਸਾਲਾਂ ਦਿੰਦੇ ਨੇ ਵੱਡਿਆਂ ਦੀਆਂ ਪਰ ਵੱਡਿਆਂ ਦੀ ਰਿਕਾਰਡਿੰਗ ਸੁਣਿਓ ਫਿਰ ਤੇ ਗੁਰੂ ਨਾਨਕ ਸਾਹਿਬ ਵੀ ਗਏ ਆ ਲੇਕਿਨ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਸਿੱਖਿਆ ਕੀ ਦਿੱਤੀ ਹੈ ਕਿ ਇਹ ਫੋਕਟ ਕਰਮ ਕਾਂਡ ਨੇ ਜਦਕਿ ਸਿੱਖ ਜਿਹੜਾ ਹੈ ਉਹਨੂੰ ਭੁੱਲ ਕੇ ਵੀ ਉਹ ਕਰਮ ਕਾਂਡ ਵਿੱਚ ਨਹੀਂ ਪੈਣਾ ਚਾਹੀਦਾ ਹੈਗਾ ਤੇ ਜਿੱਦਣ ਸਿੱਖ ਉਸ ਕਰਮ ਕਾਂਡ ਉੱਧਰ ਉਹ ਸਿੱਖ ਵੀ ਨਹੀਂ ਰਿਹਾ ਜਦੋਂ ਸਿੱਖ ਕੁੰਭ ਨਹਾਉਣ ਲੱਗ ਪਿਆ ਤੇ ਫਿਰ ਉੱਥੇ ਹੈ ਵੀ ਉੱਥੇ ਆਪਣੀ ਆਤਮ ਹੱਤਿਆ ਕਰੋ ਪ੍ਰਾਗਰਾਗ ਜਾਓ ਇਸ਼ਨਾਨ ਖਾਓ ਉੱਥੋਂ ਰੱਥ ਨਿਕਲਦਾ ਰੱਥ ਦੇ ਪਹੀਏ ਥੱਲੇ ਆਪਣਾ ਸਿਰ ਦਿਓ ਤੇ ਤੁਹਾਨੂੰ ਮੁਕਤੀ ਮਿਲੇਗੀ ਕੁਰਖੇਤ ਮਾਨ ਸਰ ਹੈ ਕੁਰਖੇਤਰ ਹਿੰਦੁਸਤਾਨ ਦੀ ਸਰਕਾਰ ਨੂੰ ਪਵਿੱਤਰ ਸ਼ਹਿਰ ਦਾ ਖਿਤਾਬ ਦਿੱਤਾ ਹੋਇਆ ਹੈ ਪਿੱਛੇ ਇੱਕ ਸਿੱਖ ਵਿਰੋਧੀ ਸੀ ਅੱਜ ਤੋਂ ਸਾਲ ਪਹਿਲਾਂ ਮੇਰੇ ਨਾਲ ਇਹ ਵਿਚਾਰ ਹੋਈ ਮੈਨੂੰ ਕਹਿੰਦਾ ਜੀ ਏਡਾ ਜ਼ੋਰ ਸਰਕਾਰ ਦਾ ਹੈ ਅੱਜ ਕੋਈ ਅੱਗ ਬਾਲ ਕੇ ਦਿਖਾਵੇ ਉਦੋਂ ਦੀ ਬੰਦ ਕੀਤੀ ਹੋਈ ਹੈ ਮੈਂ ਹੈ ਵੀ ਕੋਈ ਵੀ ਉੱਥੇ ਅੱਗ ਨਹੀਂ ਬਾਲ ਸਕਦਾ ਪਰ ਕਿਉਂ ਯਾਦ ਰੱਖੀ ਉਸ ਕੁਰਖੇਤਰ ਦੇ ਮੇਲੇ ਤੇ ਗੁਰੂ ਨਾਨਕ ਸਾਹਿਬ ਨੇ ਅੱਗ ਬਾਲੀ ਸੀ ਅਸੀਂ ਇੱਕ ਪਾਸੇ ਨੂੰ ਹੋ ਜਾਂਦੇ ਜਿੱਦੀ ਹੋ ਜਾਂਦੇ ਹਾਂ ਵੀ ਜੇ ਮੇਰਾ ਉਹ ਵਿਸ਼ਾ ਨਹੀਂ ਹੈਗਾ ਜਿਹੜਾ ਮਾਸ ਖਾਣ ਵਾਲਾ ਹੈ ਨਾ ਉਹ ਸ਼ਬਦ ਦੇ ਅਰਥ ਉਸ ਪਾਸੇ ਨੂੰ ਖਿੱਚ ਕੇ ਕਰਦਾ ਹੈ ਜਦਕਿ ਉਸ ਸ਼ਬਦ ਦੇ ਵਿੱਚ ਇੱਕ ਵੀ ਪੰਕਤੀ ਜਿਹੜੀ ਹੈ ਉਹ ਮਾਸ ਖਾਣ ਵਾਸਤੇ ਨਹੀਂ ਹੈਗੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉੱਥੇ ਅੱਗ ਬਾਲ ਕੇ ਉੱਤੇ ਇਸ ਵਾਸਤੇ ਬਾਲੀ ਸੀ ਵੀ ਇਸ ਪੰਡਿਤ ਨੇ ਮਨਾ ਕੀਤਾ ਅੱਗ ਨਹੀਂ ਬਾਲਣੀ ਰਹੁ ਕੇਤੂ ਨੂੰ ਸੁਣ ਅੱਗ ਬਾਲਾਂਗੇ ਇਹ ਆਉਣਗੇ ਤੇ ਮੈਂ ਵਿਚਾਰ ਕਰਾਂਗਾ ਇਹ ਸੱਚ ਹੈ ਕਿ ਅੱਜ ਵੀ ਉੱਥੇ ਕਿਸੇ ਕੋਲ ਕੋਈ ਤਾਕਤ ਨਹੀਂ ਅੱਗ ਬਾਲ ਦੇਵੇ ਤੇ ਇਹ ਵੀ ਸੱਚ ਹੈ ਗੁਰੂ ਨਾਨਕ ਦੀ ਬਾਲੀ ਹੋਈ ਅੱਜ ਵੀ ਸੂਰਜ ਗ੍ਰਹਿਣ ਵੇਲੇ ਤੇ ਗੋਦਰਾ ਮੰਜੀ ਸਾਹਿਬ ਵਿੱਚ ਤਿੰਨਾਂ ਚੌਂ ਗੋਦਰਾਂ ਚ ਬਲਦੀ ਹੈ ਜਿਹੜੇ ਕਿਸੇ ਕੋਲ ਤਾਕਤ ਨਹੀਂ ਕਿਸੇ ਕੋਲ ਇਹ ਵੀ ਤਾਕਤ ਹੈ ਨਹੀਂ ਕਿ ਗੁਰੂ ਕੇ ਲੰਗਰ ਚ ਆ ਕੇ ਕਹਿ ਦੇਣ ਵੀ ਅੱਗ ਬੁਝਾ ਦਿਓ ਸੂਰਜ ਗ੍ਰਹਿਣ ਦਾ ਮਹਲਾ ਹੋਵੇ ਤੇ ਅੱਗ ਅੱਜ ਵੀ ਗੁਰੂ ਨਾਨਕ ਦੀ ਬਾਲੀ ਹੋਈ ਬਲਦੀ ਹੈ ਕਿਉਂਕਿ ਉਹ ਗੁਰੂ ਨਾਨਕ ਨੇ ਬਾਲੀ ਹੈ ਵਿੱਚ ਲੰਗਰ ਮਾਤਿਆ ਇਹ ਲੜਾਈ ਪਹਿਲਾਂ ਪ੍ਰਾਗਰਾਜ ਹੋਣੀ ਸੀ ਲੇਕਿਨ ਪ੍ਰਾਗਰਾਜ ਨੂੰ ਪਵਿੱਤਰ ਮੰਨ ਕੇ ਇਸ ਧਰਤੀ ਨੂੰ ਨਿਰਦਈ ਮੰਨਿਆ ਤੇ ਇਹਨੂੰ ਵੀ ਮਾਨ ਸਰੋਵਰ ਦਾ ਖਿਤਾਬ ਦਿੱਤਾ ਹੈ ਫੋਕਟ ਨੇ ਤੇ ਭਾਈ ਗੁਰਦਾਸ ਜੀ ਨੇ ਤਿੰਨ ਇਹ ਤੇ ਚਾਰ ਉਹ ਸੱਤ ਗਿਣੇ ਦੂਜੀ ਪੰਕਤੀ ਉਹਨਾਂ ਤੀਰਥਾਂ ਨੂੰ ਕਾਂਸੀ ਕਾਤੀ ਦੁਆਰਾਵਤੀ ਮਾਇਆ ਮਥਰਾ ਅਯੁੱਧਿਆ ਗੋਮਤੀ ਅਵੰਤ ਕਾ ਕਿਦਾਰਾ ਹਿਮ ਧਾਰ ਹੈ ਨਗਰੀਆਂ ਮੰਨੀਆਂ ਵੀ ਤੁਸੀਂ ਜੋ ਮਰਜ਼ੀ ਪਾਪ ਕਰੋ ਤੁਸੀਂ ਕਾਂਸੀ ਬਚੋ ਜਿਹੜੇ ਨਿਰਪੱਖ ਵਿਦਵਾਨ ਨੇ ਇਹ ਨਹੀਂ ਕਿ ਸਿੱਖੀ ਦੇ ਵਿੱਚ ਸਿੱਖੀ ਤੋਂ ਬਾਅਦ ਵੀ ਉਹਨਾਂ ਤੁਲਸੀਦਾਸ ਨੂੰ ਕਿਤੇ ਵੀ ਸਹੀ ਕਰਾਰ ਨਹੀਂ ਦਿੱਤਾ ਤੁਲਸੀਦਾਸ ਦੇ ਵੇਲੇ ਅੱਤ ਦਾ ਜ਼ੁਲਮ ਹੋ ਰਿਹਾ ਸੀ ਤੁਲਸੀਦਾਸ ਕੋਲੋਂ ਇੱਕ ਲਫ਼ਜ਼ ਵੀ ਨਹੀਂ ਲਿਖਿਆ ਗਿਆ ਉਸ ਜ਼ੁਲਮ ਦੇ ਖਿਲਾਫ ਜਦਕਿ ਉਹਨੇ ਰਾਮ ਚੰਦਰ ਦੀ ਏਡੀ ਵੱਡੀ ਕਹਾਣੀ ਲਿਖ ਕੇ ਰੱਖ ਦਿੱਤੀ ਤੇ ਤੁਲਸੀਦਾਸ ਵੀ ਉਹ ਧਿਆਨ ਦਿਓ ਜੇ ਭਾਰਤ ਦੀ ਗੁਲਾਮੀ ਦੇ ਅੱਠ ਕਾਰਨ ਹਿੰਦੁਸਤਾਨੀਆਂ ਦੇ ਆ ਉਹਦੇ ਚ ਇੱਕ ਮੁੱਖ ਕਾਰਨ ਕਾਂਸੀ ਹੈ ਕਾਂਸੀ ਨੇ ਪਤਾ ਨਹੀਂ ਕਿੱਡੇ ਕਿੱਡੇ ਸੂਰਮਿਆਂ ਦੇ ਕਤਲ ਕਰ ਦਿੱਤੇ ਤੇ ਕਿੰਨੀਆਂ ਸਤੀਆਂ ਦੇ ਸੱਤ ਜਿਹੜੇ ਆ ਉਹ ਭੰਗ ਕਰਨ ਵਾਲੀ ਲੇਕਿਨ ਤੁਲਸੀਦਾਸ ਵੀ ਕਹਿੰਦਾ ਹੈ ਗਿਆਨ ਖਾਣ ਅਗਹਾਣ ਕਰੇ ਜਹਾਂ ਬਸੇ ਸੰਭ ਭਗਵਾਨ ਸੋ ਕਾਂਸੀ ਸੇਵਤ ਕਾਸਨਾ ਉਹ ਵੀ ਕਹਿੰਦਾ ਹੈ ਗਿਆਨ ਦੀ ਖਾਣ ਇਹ ਪਾਪਾਂ ਦੀ ਨਾਸ਼ ਕਰਨ ਵਾਲੀ ਹੈ
ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਵੱਡੀ ਤੇਰੀ ਕਾਂਡ ਸੀ ਇਹ ਮੈਂ ਆਪਾਂ ਇੰਨਾ ਹੀ ਬਿਆਨ ਕਰੀਏ ਵੀ ਇਹਨਾਂ ਚਾਰਾਂ ਹੀ ਜਾ ਕੇ ਤੂੰ ਵਾਸਾ ਕਰ ਲੈ ਕੇਦਾਰਨਾਥ ਹਿਮਾਲਿਆ ਪਰਬਤ ਜਿੱਥੇ ਪਾਂਡਵਾਂ ਨੇ ਆਤਮ ਹੱਤਿਆ ਕੀਤੀਆਂ ਬਰਫ਼ ਦੇ ਪਏ ਗਸੀਰ ਗਾਲੇ ਉੱਥੇ ਜਾ ਕੇ ਤੂੰ ਆਤਮ ਹੱਤਿਆ ਵੀ ਕਰ ਲਵੇ ਸਿੱਕੀ ਇਹ ਕਹਿੰਦੀ ਕਿ ਆਤਮ ਘਾਤੀ ਹੈ ਜਗਤ ਕਸਾਈ ਵੀ ਜਿਹੜੇ ਤੈਨੂੰ ਸਵਾਸ ਮਿਲੇ ਨਾ ਇਹਨੂੰ ਵਧਾਉਣ ਦੀ ਚਾਹਣਾ ਰੱਖ ਤੇ ਨਾ ਇਹਨੂੰ ਘਟਾਉਣ ਦੀ ਚਾਹਣਾ ਰੱਖ ਉਹਦੇ ਹੁਕਮ ਦੇ ਵਿੱਚ ਚੱਲ ਨਰਬਦਾ ਬਿਵਦ ਬਨ ਦੇਵ ਸਥਲ ਨੀਲ ਮੰਦਰਾ ਚੱਲ ਸਮੇਰ ਗਿਰਵਰ ਹੈ ਨਰਬਦਾ ਇੱਕ ਦੇਵੀ ਹੋਈ ਹੈ ਔਰ ਦੇਵੀ ਕਿਹੋ ਜਿਹੀ ਹੋਏਗੀ ਕਿ ਜਿਹਦੀ ਅੱਜ ਪੂਜਾ ਕੀਤੀ ਜਾਂਦੀ ਹੈ ਹਰ ਸਾਲ ਇੱਕ ਘਰ ਦੇ ਵਿੱਚੋਂ ਇੱਕ ਬੱਚੇ ਦੀ ਬਲੀ ਮੰਗਦੀ ਸੀ ਇੱਕ ਬੱਚੇ ਦੀ ਮੈਨੂੰ ਬਲੀ ਚਾਹੀਦੀ ਹੈ ਹੁਣ ਵਾਰੀ ਸਰ ਹੁੰਦਾ ਸੀ ਵਾਰੀ ਆ ਗਈ ਮੁਖੀ ਦੀ ਸਰਪੰਚ ਦੀ ਕਹਿ ਲਓ ਰਾਜੇ ਦੀ ਕਹਿ ਲਓ ਉਹਦਾ ਪੁੱਤਰ ਇੱਕੋ ਸੀ ਉਹ ਸੋਚੀ ਪੈ ਗਿਆ ਵੀ ਕੀ ਬਣੇਗਾ ਉਹਨੇ ਪੰਡਤਾਂ ਨੂੰ ਪੁੱਛਿਆ ਕੋਈ ਉਪਾਅ ਹੈਗਾ ਕਹਿੰਦੇ ਹੈਗਾ ਕਹਿੰਦਾ ਕੀ ਕਹਿੰਦੇ ਨਾਰੀਅਲ ਜਿਹਦੇ ਅੱਖਾਂ ਬਣੀਆਂ ਨੱਕ ਬਣੀਆਂ ਕੰਮ ਨਿਬੜ ਗਿਆ ਹੁਣ ਉੱਥੇ ਨਾਰੀਅਲ ਦੀਆਂ ਬਲੀਆਂ ਹੀ ਹੁੰਦੀਆਂ ਨੇ ਤੇ ਸਾਡੇ ਸਿੱਖ ਵੀ ਭੜਕੜ ਕਈ ਨਰਮਦਾ ਚ ਜਾ ਕੇ ਇਸ਼ਨਾਨ ਕਰਦੇ ਆ ਬਿਵਦ ਬਨ ਬਚਪਨ ਗ੍ਰਸਤ ਬਾਣਪ੍ਰਸਤ ਸੰਨਿਆਸੀ ਵੀ 50 ਸਾਲ ਤੋਂ ਬਾਅਦ ਆਪਣਾ ਘਰ ਛੱਡ ਕੇ ਚਲਾ ਜਾ ਤੇ ਜਿਹੜੇ ਘਰ ਛੱਡ ਕੇ ਗਏ ਨੇ ਉਹਨਾਂ ਤੀਰਥਾਂ ਦੇ ਉੱਤੇ ਉਹ ਰੋਏ ਆ ਅਜੈਸ ਰੋਵੇ ਭੀਖਿਆ ਖਾਏ ਐਸੀ ਦਰਗਹਿ ਮਿਲੇ ਖਜਾਏ ਤੇ ਹੋਇਆ ਕੀ ਏ ਰਮਾਇਣ ਦਾ ਸਲੋਕ ਏ ਇੰਦਰਮਤੀ ਹਿਤ ਅੱਜ ਗ੍ਰਹਿ ਤਜ ਲਿਆ ਜੋਗ ਤਿੰਨ ਰੁਗਬਰ ਤਨ ਕੋ ਤਜਾ ਸੀਵੀ ਜਾਨਕੀ ਵਜੋਗ ਆਪਣੇ ਸਮੇਂ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਦਾਦਾ ਵੀ ਆਤਮ ਹੱਤਿਆ ਕਰਦਾ ਹੈ ਪਿਓ ਵੀ ਆਤਮ ਹੱਤਿਆ ਕਰਦਾ ਹੈ ਤੇ ਸ੍ਰੀ ਰਾਮ ਚੰਦਰ ਜੀ ਨੇ ਵੀ ਆਤਮ ਹੱਤਿਆ ਕੀਤੀ ਸੂਰਿਆ ਨਦੀ ਦੇ ਵਿੱਚ ਤੇ ਤੂੰ ਉੱਥੇ ਜਾ ਕੇ ਆਪਣੀ ਆਤਮ ਹੱਤਿਆ ਵੀ ਕਰ ਲੈ ਤੇ ਜੰਗਲਾਂ ਚ ਵਾਸਾ ਕਰ ਲੈ ਪਰ ਤੀਰਥ ਅਰਥ ਤੀਰਥ ਦਾ ਅਰਥ ਕੀ ਹੈ ਤੀਰਥ ਕੀ ਹੈ ਤਾਂ ਸਤਿਗੁਰੂ ਵੀ ਮੈਂ ਇਹਨਾਂ ਤੀਰਥਾਂ ਤੇ ਨਹਾਉਣ ਨੂੰ ਨਹੀਂ ਕਹਿੰਦਾ ਮੇਰਾ ਵਾਹਿਗੁਰੂ ਨਹੀਂ ਮੰਨਦਾ ਤੀਰਥ ਨਹਾਉਣ ਜਾਓ ਤੀਰਥ ਨਾਮ ਹੈ ਕਿ ਆ ਸਿੱਖਾ ਫਿਰ ਤੀਰਥ ਮੈਂ ਤੁਹਾਨੂੰ ਨਾਮ ਦੇ ਕੇ ਜਾ ਰਿਹਾ ਤੀਰਥ ਅਰਥ ਸਤ ਸੰਤੋਖ ਦਇਆ ਧਰਮ ਸ੍ਰੀ ਗੁਰੂ ਚਰਨ ਰਜ ਤੁਲ ਨਾ ਸਗਰ ਹੈ ਜਿਹੜੀ ਗੁਰੂ ਚਰਨਾ ਹੀ ਧੂੜੀ ਹੈ ਗੁਰੂ ਕੇ ਚਰਨ ਗੁਰੂ ਕੇ ਸ਼ਬਦ ਨੇ ਜਿਹੜੀ ਸ਼ਬਦ ਦੀ ਧੂੜੀ ਆਪਣੇ ਮਸਤਕ ਤੇ ਲਾਉਣੀ ਆਪਣੇ ਹਿਰਦੇ ਤੇ ਲਾਉਣੀ ਹੈ ਇਹ ਸਾਰੇ ਕਰਮ ਕਾਂਡ ਉਹਦੇ ਪਾਸ ਕੋ ਵੀ ਨਹੀਂ ਪੁੱਜਦੇ ਤੇ ਜਦੋਂ ਇਹ ਉਹਦੇ ਹੁਕਮ ਚ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਨ ਦਾ ਮੈਂ ਨਹੀਂ ਜਾ ਸਕਦਾ ਇਹ ਤੇ ਉਸ ਵਾਹਿਗੁਰੂ ਦੀ ਹੁਕਮ ਦੂਲੀ ਹੈ ਤੇ ਫੋਕਟ ਸਮਾਂ ਗਵਾਉਣਾ ਤੇ ਮੈਂ ਸਮਾਂ ਨਹੀਂ ਗਵਾਉਣਾ ਇਹ ਉਹਨੂੰ ਭਾਉਂਦਾ ਨਹੀਂ ਹੈਗਾ ਤੀਰਥ ਨਹਾਵਾ ਜੇਤ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜਿਹੜੇ ਉਹਦੇ ਹੁਕਮ ਉੱਥੇ ਨਹਾਉਣ ਨਾਲ ਮੇਰਾ ਕੀ ਹੋਏਗਾ ਤੇ ਭਗਤ ਤਰਲੋਚਨ ਜੀ ਨੇ ਇੱਕ ਵੀ ਨਹੀਂ ਛੱਡਿਆ ਪੰਜ ਫੁਰਮਾਨਾਂ ਚ ਸਾਰਾ ਹੀ ਵਰੇਟ ਦਿੱਤੀ ਆ ਸਣੇ ਤੀਰਥਾਂ ਵਾਲੇ ਇੱਥੇ ਤੱਕ ਉਹਨਾਂ ਸ੍ਰੀ ਰਾਮ ਚੰਦਰ ਜੀ ਨੂੰ ਵੀ ਵਰੇਟ ਦਿੱਤਾ ਵਿੱਚ ਕਿ ਜੇ ਤੂੰ ਆਖੇ ਕਿ ਮੈਂ ਸ੍ਰੀ ਰਾਮ ਚੰਦਰ ਜੀ ਲੜ ਲੱਗ ਜਾਵਾਂ ਤੇ ਮੇਰਾ ਪਾਰ ਤਾਰਾ ਹੋ ਜਾਏਗਾ ਦਾਦਰੀ ਦੇ ਲੰਕਾਗੜ ਉਪਾੜੀ ਲੇ ਰਾਵਣ ਬਣ ਸਲ ਵਿਸਲ ਅਣਤੋਖੀ ਲੇ ਹਰੇ ਕਰਮ ਕਰ ਤੇ ਛੋਟੀ ਮਫੀਟ ਸ੍ਰੀ ਛੇ ਜਤੀਆਂ ਦੇ ਵਿੱਚ ਹਨੂਮਾਨ ਹੈ ਹੁਣ ਦਸਮ ਦੀ ਬਾਣੀ ਪੜ੍ਹਦੇ ਹਨ ਨੀ ਤੇ ਛੱਤੀ ਨੇ ਕਹਿੰਦੇ ਨੇ ਉਹ ਛੇ ਜਤੀ ਮੇਰਾ ਇਹ ਕੋਈ ਵਿਸ਼ਾ ਨਹੀਂ ਹੈਗਾ ਚਲ ਲੇਕਿਨ ਛੇ ਜਤੀ ਜਿਹਨੂੰ ਮੰਨਦੇ ਛੇ ਦੇ ਛੇ ਗਿਰੇ ਹੋਏ ਨੇ ਉਹ ਦਸਮ ਦੇ ਚਰਿੱਤਰਾਂ ਚ ਲਿਖੇ ਹੋਏ ਆ ਜਿਹਨਾਂ ਨੂੰ ਕਹਿੰਦੇ ਅਸੀਂ ਜਤੀ ਭਾਈ ਗੁਰਦਾਸ ਨੇ ਹਨੂਮਾਨ ਅਰਾਧੀਏ ਚੰਚਲ ਮਤ ਖਾਰੀ
ਤੇ ਆਖਿਆ ਹਜਰ ਪਿਆਰਿਆ ਉਹ ਦੇਖ ਇਹ ਤੇਰਾ ਕੋਈ ਸਵਾਰ ਨਹੀਂ ਸਕਦੇ, ਤੇਰਾ ਭਲਾ ਨਹੀਂ ਕਰ ਸਕਦੇ, ਤੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਨਹੀਂ ਮਿਟਾ ਸਕਦੇ, ਫਿਰ ਇਹ ਉਹਦੇ ਹੁਕਮ ਚ ਨਹੀਂ ਹੈਗਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਹਨਾਂ ਤੀਰਥਾਂ ਦੇ ਉੱਤੇ ਨਾ ਨਹਾਉਣ ਨੂੰ ਜਾਣਾ ਹੈ ਤੇ ਨਾ ਇਹਨਾਂ ਤੀਰਥਾਂ ਦੀ ਪੂਜਾ ਕਰਨ ਨੂੰ ਮੈਂ ਇਸ ਖਲਕਤ ਨੂੰ ਉਮਤ ਨੂੰ ਸੁਨੇਹਾ ਦੇਣਾ ਹੈ। ਮੈਂ ਤੀਰਥਾਂ ਤੇ ਤਾਂ ਆਉਂਦਾ ਜੇ ਉਹਦਾ ਭਾਣਾ ਹੁੰਦਾ, ਉਹਦਾ ਹੁਕਮ ਹੁੰਦਾ ਵੀ ਇੱਥੇ ਆ, ਮੈਨੂੰ ਹੁਕਮ ਨਹੀਂ ਹੈਗਾ ਤੇ ਸਿੱਖਾ ਫਿਰ ਮੈਂ ਤੈਨੂੰ ਵੀ ਇਹ ਮਤ ਦੇ ਕੇ ਜਾ ਰਿਹਾ। ਫਿਰ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ, ਜਿੰਨੀ ਸ੍ਰਿਸ਼ਟੀ ਸਾਰੀ ਪੈਦਾ ਕੀਤੀ ਹੋਈ ਹੈ ਉਹਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁਛ ਪ੍ਰਾਪਤ ਨਹੀਂ ਹੋਇਆ। ਤੇ ਕਿਰਪਾ ਦੀ ਨਿਸ਼ਾਨੀ ਇਹ ਨਹੀਂ ਹੈ ਕਿ ਮੇਰੇ ਕੋਲ ਧਨ ਦੌਲਤ ਬਹੁਤ ਹੋਵੇ ਤੇ ਕਿਰਪਾ, ਕਿਰਪਾ ਕਰੀਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਕਿਰਪਾ ਦੀ ਨਿਸ਼ਾਨੀ ਇਹ ਹੈ ਕਿ ਉਹਨੂੰ ਗੁਰੂ ਦੀ ਸੰਗਤ ਹੋਣ ਲੱਗ ਪਈ ਹੈ, ਉਹ ਕਿਰਪਾ ਹੈ। ਲੇਕਿਨ ਉਹਦੀ ਕਿਰਪਾ ਤੋਂ ਬਿਨਾਂ ਕਿਸੇ ਨੇ ਕੁਛ ਨਹੀਂ ਪਾਇਆ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ। ਹੀਰੇ ਤੇ ਰਤਨ ਤੇ ਜਵਾਹਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਅੰਤਰ ਰਤਨ ਪਦਾਰਥ ਹਿਤ ਕੋ ਦੁਰੇ ਨਾ ਲਾਲ ਪਿਆਰੀ। ਜਿਹਦੇ ਅੰਦਰ ਉਸ ਵਾਹਿਗੁਰੂ ਦੇ ਨਾਮ ਦਾ ਰਤਨ ਪੈਦਾ ਹੋ ਜਾਵੇ ਉਹਨੂੰ ਦੁਨੀਆਂ ਦੀ ਤਾਕਤ ਛਪਾ ਨਹੀਂ ਸਕਦੀ। ਆਖੇ ਕਿ ਦੁਨੀਆਂ ਦੀ ਤਾਕਤ ਉਹਨੂੰ ਛਪਾ ਦਿਆਂਗੇ, ਨਹੀਂ ਉਹ ਛਿਪ ਨਹੀਂ ਸਕਦਾ। ਲੇਕਿਨ ਉਸ ਰਤਨ ਨੂੰ ਪੈਦਾ ਕਰਨਾ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਸਤਿਗੁਰ ਬਚਨ ਮੇਰਾ ਮਨ ਮਾਨਿਆ। ਤੇਰਾ ਮਨ ਸਤਿਗੁਰ ਦੇ ਬਚਨ ਦੇ ਉੱਤੇ ਮੰਨਣਾ ਚਾਹੀਦਾ ਕਿ ਮੈਂ ਸਤਿਗੁਰ ਦੇ ਬਚਨ ਜਾਣਾ ਹੈ। ਜਦੋਂ ਸਤਿਗੁਰ ਦੇ ਬਚਨ ਤੇ ਆਇਆ ਹਰ ਪਾਏ ਪ੍ਰਾਣ ਅਧਾਰਾ, ਫਿਰ ਉਸ ਨੂੰ ਪਾਇਆ ਹੈ, ਫਿਰ ਉਹਨੇ ਤੇਰੇ ਅੰਦਰ ਨਾਮ ਪੈਦਾ ਕੀਤਾ ਹੈ। ਉਸ ਰਤਨ ਦੀ ਕੀਮਤ ਤੇਰੀ ਮਾਤਾ ਵਿੱਚ ਉਹਨੂੰ ਕਹੀ ਨਹੀਂ ਜਾ ਸਕਦੀ। ਉੱਥੇ ਹੀਰੇ ਜਵਾਹਰਾਤ ਕੁਛ ਨਹੀਂ ਪੁੱਛ ਸਕਦੇ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ। ਜੇ ਤੂੰ ਗੁਰੂ ਇੱਕ ਹੈ, ਇਹ ਸਾਡਾ ਅਣਜਾਣ ਪੁਣਾ ਕਿ ਅਸੀਂ ਕਹਿੰਦੇ ਹਾਂ ਵੀ ਦਾਸ ਗੁਰੂ ਹੈ, ਗੁਰੂ ਦਾਸ ਨਹੀਂ, ਪਾਤਸ਼ਾਹੀਆਂ ਦਾਸ ਨੇ। ਗੁਰੂ ਜੋਤ ਤੇ ਜੋਤ ਇੱਕ ਹੈ, ਜੋਤ ਦੂਜੀ ਨਹੀਂ ਹੈ। ਇਹ ਅਣਜਾਣ ਪੁਣਾ ਅਸੀਂ ਕਹਿ ਦਈਏ ਵੀ ਪੰਜਵੀਂ ਜੋਤ ਸੀ, ਛੇਵੀਂ ਜੋਤ ਸੀ, ਵੀ ਛੇਵੀਂ ਪਾਤਸ਼ਾਹ ਸੀਗੇ, ਸੱਤਵੇਂ ਪਾਤਸ਼ਾਹ ਸੀਗੇ। ਜੋਤ ਉਹ ਜੁਗਤ ਹੈ ਸਿਖਾਇਆ, ਫਿਰ ਪਲਟੀਏ ਕਿ ਜਦੋਂ ਜਿਹੜੀ ਤੈਨੂੰ ਇੱਕ ਗੁਰੂ ਨੇ ਸਿੱਖਿਆ ਦਿੱਤੀ ਹੈ, ਜੇ ਤੂੰ ਉਹ ਸੁਣੇ ਤਾਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ। ਸਤਿਗੁਰ ਸਾਹਿਬ ਨੇ 24ਵੀਂ ਅਸ਼ਟਪਦੀ ਖੇਮ ਸਾਂਤ ਰਿੱਧ ਨਵਗਿੱਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਚੋਕ ਪ੍ਰਭ ਧਿਆਨ ਗਿਆਨ ਸ੍ਰੇਸ਼ਠ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸ਼ਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਕਿ ਤੇਰਾ ਮਨ ਜਿਹੜਾ ਹੈ, ਮੈਨੂੰ ਮਾਫ ਕਰੋ ਜੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਸਾਡਾ ਮਹਿਕਮਾ ਹੀ ਆਪਣੇ ਮਨ ਨੂੰ ਸੁਣਾ ਕੇ ਰਾਜੀ ਨਹੀਂ ਹੈਗਾ। ਜੇ ਤੂੰ ਗੁਰੂ ਕੀ ਸਿੱਖ ਤੇਰੇ ਮਨ ਨੇ ਸੁਣੀ ਹੈ, ਅੱਗੇ ਮਨੇ ਦੀਆਂ ਪੌੜੀਆਂ ਆਉਣਗੀਆਂ, ਸੁਣਨ ਤੋਂ ਬਾਅਦ ਤੂੰ ਮੰਨਣਾ ਹੈ। ਜੇ ਮੰਨਿਆ ਨਹੀਂ ਹੈਗਾ ਤੇ ਭਾਈ ਤੇਰਾ ਸੁਣੇ ਦਾ ਕੀ ਫਾਇਦਾ ਹੋਊਗਾ। ਜੇ ਤੂੰ ਗੁਰੂ ਕੀ ਸਿੱਖਿਆ ਜਿਹੜੀ ਹੈ ਨਾ ਉਹ ਸੁਣ ਲਵੇ, ਜਿਹੜੀ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹ ਗੁਰੂ ਕਾ ਹੁਕਮ ਹੈ। ਜੇ ਤੂੰ ਗੁਰੂ ਕਾ ਉਹ ਹੁਕਮ ਹੈ ਗੁਰਾ ਇੱਕ ਦੇਹ ਬੁਝਾਈ, ਸਤਿਗੁਰ ਕਿਰਪਾ ਕਰ ਮੈਨੂੰ ਇਹ ਗਿਆਨ ਦੇ ਦੇ
ਸਭਨਾ ਜੀਆਂ ਕਾ ਇੱਕ ਦਾਤਾ ਬ੍ਰਹਿਮੰਡ ਦਾ, ਬਲਕਿ ਸੱਚ ਆਖੋ ਤੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰਹੇ। ਵੀ ਕੇਵਲ ਇੱਕ ਬ੍ਰਾਹਮਣ ਹੀ, ਵੀ ਆ ਬ੍ਰਾਹਮਣ ਕਰੋੜਾਂ ਬ੍ਰਹਿਮੰਡਾਂ ਦਾ, ਵੀ ਉਹ ਮੈਨੂੰ ਨਾ ਵਿਸਰੇ। ਦਾਤਿਆ ਉਹ ਕਿਉਂ ਨਾ ਵਿਸਰੇ? ਜਦੋਂ ਅਸੀਂ ਧਾਰਮਿਕ ਦੁਨੀਆਂ ਦੇ ਵਿੱਚ ਜੇ ਵਿਸਰ ਗਿਆ ਕੀ ਹਾਲ ਹੋਇਆ? ਕਿਉਂ ਮੈਂ ਤੇਰੇ ਕੋਲ ਤੂੰ ਨਾ ਵਿਸਰੀ? ਅਗਨ ਜਰਤ ਜਲ ਬੂਡਤ ਸਰਪ ਗਰਸੇ ਸਸਤਰ ਅਨੇਕ ਰੋਮ ਰੋਮ ਕਰ ਘਾਤ ਹੈ ਦੇ ਅੱਗ ਵਿੱਚ ਬੰਦਾ ਸੜਿਆ ਹੋਵੇ। ਯਾਦ ਰੱਖਿਓ, ਜੇ ਕਿਤੇ ਉਂਗਲ ਨੂੰ ਸੇਕ ਲੱਗ ਜਾਏ ਨਾ ਤੇ ਉਸ ਬੰਦਾ ਤੜਫਦਾ ਹੈ, ਤੇ ਜਿਹੜਾ ਸਾਰੇ ਪਾਸੇ ਅੱਗ ਵਿੱਚ ਸੜ ਜਾਵੇ ਉਹਦਾ ਕੀ ਹਾਲ ਹੋਏਗਾ? ਇੱਕ ਦੁੱਖ। ਦੂਜਾ ਅਗਨ ਜਰਤ ਜਲ ਬੂਡਤ, ਕਿ ਦਰਿਆ ਚ ਸਮੁੰਦਰ ਚ ਘੁੰਮਣ ਘੇਰੀ ਪੈਂਦੀ ਹੋਵੇ ਤੇ ਬੰਦਾ ਕੁਝ ਡੁੱਬਦਾ ਹੋਵੇ ਤੇ ਉਹਦੀ ਜਾਨ ਨਿਕਲਦੀ ਹੋਵੇ, ਦੂਜਾ ਦੁੱਖ। ਅਗਨ ਜਰਤ ਜਲ ਬੂਡਤ ਸਰਪ ਗਰਸੇ, ਫਣੀਅਰ ਨਾਦ ਤੈਨੂੰ ਡੰਗ ਮਾਰਦਾ ਹੋਵੇ, ਖਾਂਦਾ ਹੋਵੇ। ਅਸੀਂ ਜਿਮੀਦਾਰ ਕੀਤਾ ਹੋਇਆ ਹੈ, ਉਹੀ ਤੇ ਟੈਸ਼ ਹੀ ਬੜੀ ਹੁੰਦੀ ਹੈ, ਤੇ ਸੱਚ ਜਾਣਿਓ ਫਣੀਅਰ ਨਾਗ ਦਾ ਫੁਆਰਾ ਜਿਹਨੇ ਫੁੰਕਾਰਾ ਵੇਖਿਆ ਨੀ ਉਹਨੂੰ ਪਤਾ ਨੀ, ਉਹ ਫੁੰਕਾਰਾ ਜਦੋਂ ਮਾਰ ਦੇਵੇ ਨਾ ਉਹਦੇ ਫੁੰਕਾਰੇ ਦੇ ਅੱਗੇ ਬੰਦਾ ਹੋਵੇ ਨਾ ਅੱਗੇ ਪੱਤੇ ਉਹਨੂੰ ਪੱਤੇ ਸਾੜ ਦਿੰਦਾ, ਐਡਾ ਜਿਹਾ ਫੁਆਰਾ ਫੁੰਕਾਰਾ ਮਾਰਦਾ। ਤੈਨੂੰ ਇਉਂ ਨਾਗ ਫਣੀਅਰ ਜਿਹੜੇ ਆ ਨਾ ਉਹ ਦੱਸਦੇ ਹੋਣ। ਅਗਨ ਜਰਤ ਜਲ ਫੂਡਤ ਸਰਪ ਗਰਸੇ ਸਸ਼ਤਰ ਅਨੇਕ, ਅਨੇਕਾਂ ਤਰ੍ਹਾਂ ਤਿੱਖੇ ਸ਼ਸਤਰ ਹੋਣ ਤੇ ਜਿੰਨੇ ਵਾਲ ਬਰੀਕ ਹੈ ਨਾ ਇਉਂ ਤੈਨੂੰ ਵੱਢਦੇ ਹੋਣ। ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਤੈਨੂੰ ਇਉਂ ਵੱਢਦੇ ਹੋਣ ਤੇ ਫਿਰ ਉਹਦਾ ਦੁੱਖ ਜਿਹੜਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ, ਉਹਦੇ ਨਾਲ ਜੁੜਿਆ ਹੋਵੇ ਉਹ ਗੱਲ ਵੱਖਰੀ, ਵੀ ਉਹ ਖੋਪਰੀ ਲੱਥੀ ਤੂੰ ਵੀ ਗਾਉਂਦਾ ਏ ਕੇਤਿਆਂ ਦੂਖ ਫੂਕ ਸਦ ਮਾਰ ਏ ਪੇ ਦਾਤ ਤੇਰੀ ਦਾਤਾਰ। ਚਾਰ ਤੇ ਤਿੰਨ ਸੱਤ ਦੁੱਖ ਭਾਈ ਸਾਹਿਬ ਨੇ ਇਹਦੇ ਵਿੱਚ ਇਹ ਬਿਆਨ ਕਰ ਦਿੱਤੇ ਨੇ। ਕਹਿੰਦੇ ਇੱਥੇ ਨਹੀਂ, ਅਣਕ ਪ੍ਰਕਾਰ ਸੋਧ, ਅਣਕ ਪ੍ਰਕਾਰ ਜੋਰ, ਸਕਲ ਸੰਸਾਰ ਸੋਧ, ਪੀਆ ਕੇ ਬਿਸ਼ੋ ਪਲ ਏਕ ਨਾ ਪੁਜਾਤ ਹੈ, ਤਾਂ ਹੀ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਿ ਸੰਸਾਰ ਦੇ ਸਾਰੇ ਦੁੱਖ ਜਿਹੜੇ ਆ ਉਹ ਇਕੱਠੇ ਕਰ ਲਾ, ਲੇਕਿਨ ਜਿਹੜਾ ਉਸ ਵਾਹਿਗੁਰੂ ਤੂੰ ਵਿਸਰ ਜਾਣਾ ਹੈ, ਉਹ ਤੂੰ ਵਿਛੜ ਜਾਣਾ ਹੈ, ਉਹ ਇਹਦੇ ਇੱਕ ਪਲ ਦੇ ਬਰਾਬਰ ਵੀ ਨਹੀਂ ਪੁੱਜਦੇ। ਇਸ ਵਾਸਤੇ ਦਾਤਿਆ ਕਿਰਪਾ ਕਰੀ ਮੈਨੂੰ ਤੂੰ ਨਾ ਵਿਸਰੇ। ਜੇ ਜੁਗ ਚਾਰੇ ਆਰਜਾ, ਕਿਸੇ ਦੀ ਬਹੁਤ ਲੰਮੀ ਉਮਰ ਹੋਵੇ, ਵੇਦਾਂ ਸ਼ਾਸਤਰਾਂ ਨੇ ਲਿਖੀ ਏ, ਵੇਦਾਂ ਸ਼ਾਸਤਰਾਂ ਦੇ ਮੁਤਾਬਕ ਭਾਈ ਗੁਰਦਾਸ ਜੀ ਨੇ ਲਿਖੀ ਏ, ਪਰ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਭਾਈ ਗੁਰਦਾਸ ਜੀ ਨੇ ਮੰਨ ਲਿਆ ਵੀ ਲੱਖਾਂ ਲੱਖਾਂ ਸਾਲ ਜਿਹੜੀ ਸੀ ਨਾ ਉਹ ਆਰਜੂ ਸੀਗੀ। ਪਰ ਕੀ ਲੱਖਾਂ ਸਾਲ ਆਜੂ ਵਾਲਿਆਂ ਨੇ ਸਤਿਗੁਰ ਨੇ ਸਿਰੇ ਹੀ ਲਾਤੀ, ਚਾਰ ਯੁੱਗਾਂ ਦੀ ਉਮਰ ਬਹੁਤ ਮੰਨੀ ਹੋਈ ਹੈ ਤੇ ਚਾਰਾਂ ਯੁੱਗਾਂ ਨਾਲੋਂ ਦਸ ਤੇ ਦਸ ਨੂੰ ਗੁਣਾ ਕਰ ਲਓ, ਚਾਰਾਂ ਚੁਤਾਲੀ ਯੁੱਗ। ਕੋਈ ਏਡੀ ਲੰਮੀ ਆਰਜੂ ਵਾਲਾ ਹੋਵੇ, ਏਡਾ ਵੱਡਾ ਹੋਵੇ ਕਿ ਨੌ ਖੰਡਾਂ ਦੇ ਵਿੱਚ ਉਹਨੂੰ ਹਰ ਬੰਦਾ ਜਾਣਦਾ ਹੋਵੇ ਤੇ ਕੇਵਲ ਜਾਲਦਾਨਾ ਹੋਵੇ, ਜੋ ਉਹਦਾ ਹੁਕਮ ਉਹਦੇ ਹੁਕਮ ਵਿੱਚ ਆਗਿਆਕਾਰ ਹੋਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਜਗ ਦੇ ਵਿੱਚ ਉੱਪਰੋਂ ਕਰਮ ਚੰਗੇ ਕਰਨੇ ਤੇ ਆਪਣਾ ਨਾਂ ਚੰਗਾ ਰਖਾ ਲੈਣਾ,
لیکن اندر صحیح نہ ہونا. سکھی دو چیزاں نے, ایک نہیں ہے جی کلا آکھے کہ میں واہگرو جپدا وا تو اندر صحیح نہ ہوئے تو ست گر دی الہی بانی ہر ہر کرے نت کپٹ کماوے ہردا سد نہ ہوئی آندن کرم کرے وہ تیرے سپنے سکھ نہ ہوئی. تے مثال ستگور صاحب نے سڈے گھر چو دتی ہے بھی تیرے کرے تیری بچی دے آنند کارج نے تے برات آنی ہے, تیرے پت دے آنند کارج نے تے برات جانی ہے. تے اتوں ستگور صاحب جی نے سانو ایک مت دتی ہے گون جنج لاڑ نال سوہے پر کھمونیے لیا. ہن گن کی نے جنج, نام کی ہے لاڑا. جی نام ہے نہیں تو یاد رکھو لاڑا ہے نہیں تو براتیاں ان چر کوئی نہیں پوچھتا. لاڑا آئے گا تو ٹکا ہوئے گا تو براتیاں کچھ ملنا ہے. جی لاڑا ہی نہیں آیا تو برات کا ٹکا ہی نہیں ہونا. تو جی براتی ہے نہیں نال تو لاڑے نو راج کہے لٹ لینا. ستگور صاحب نے دو چیزاں جڑیاں نا وہ رکھیاں نے بھی تیرے کولے تو کڈا وڈا نار خال رکھ کو گن بھی ہونے چاہیے تو تیرے کولے او دا نام بھی جڑا وہ ہونا چاہیے. جی تو ان چنگا نار کھالیا راجا دھرم کرے پرتھائے آسا بندے دان کرائے. راجا دھرم کی کر رہا, دھرم نہیں کما رہا, صرف اپنے راج لین واسطے چار ووٹاں لین واسطے کہ میں تمہوں آ دے رہا میں تمہوں یہ دے رہا. اسی بھی چھوٹیاں داتاں تے بھرم رہے ہیں. وہ دھرم نہیں ہے گا. جا سکیت جگ لے سارے کہہ دینا ہاں بڑا چنگا بڑا چنگا ہے, پر تو او دے حکم تو باہر سی پھر تیرے تے او دی نظر نہیں ہوئی. جے تس نظر نہ آوئی تا وات نہ پچھے کہ او دی نظر نہ ہوئی تیرے ہوتے. نظر تو بنا یہ موہ نہیں جا سکتا. تن گرو نانک صاحب نے بابا مردانہ جی نو آخیا سی گر دیکھیا لے جپ تپ کمائے نہ موہ ٹوٹے نہ تاپ جائے نظر کرے تا اے موہ جائے نانک گرمکھ رہا سمائے. سکھا نظر منگی بھائی صاحب بھائی نند لال جی کلے ہول گڑھ دے وچ بھائی صاحب گرو نانک صاحب کی سفت لکھ رہے سی. جب سنیا کہ نند لالا تو گرو نانک کی سفت لکھی ہے منگ کی منگتا ہے. بہت سیانے ہی ساڈے ارگے نہیں سی چھوٹی دی جم ہے کہندے کلکیاں آلیا کہندے کی ایک نظر میر دی پر کے تک دے پستے. صاحب جی کہندے نظر پچھے کی دے گا تو کہندے میں اپنی جان دے دے گا. کلگیاں والے نے سر پھیرتا کہندے نہیں. اور کتے بھائی تارو سن اتہاس پڑھے ہو جے انہیں بھی جکریا خان نو آخیا ہی بھی جہے توں مینو سکھ دینا نا جان سستی تے سکھی بہت مہنگی وچ مستی دے خالسا فرماؤن لگا. جدو انہیں کہا تیری جان بچے گی تینوں این ہورا دیاں گے آ دیاں گے نہیں تیری جان چلے جانی ہے. انہیں کوئی جواب تا سی کہ حجنا یہ جان بہت سستی ہے سکھی بہت مہنگی ہے یہ نہیں گوا سکتا. تے بھائی صاحب بھی ترج ہی نند اللہ کی دے گا گفتم کسان دہیم یہ وز جک نگاہے توں میں تینوں جان دے دیا گا جی تو ایک نگاہ میر دی میرے تے پر کیا تکتے میں. تے کل گیا نے سر پھرتا بھی نہ یہ نہیں یہ سودا ہو گیا سکھی چ سودا نہیں جی ہے کہ مینو معاف کرو سچائیے اج اہ کہنے ہیں سخی بھی نہیں رہے تو سنتوکھی بھی نہیں رہے. پیٹا سکھی چ نیت نہیں کی جا سکتی سودا سکھی چ نہیں جائے گا. گفتا ماں او توں سودا نمی سواد نند لالا تیرے تے میرے وچکار سودا نہیں ہو سکتا. پیار دی کھیڑ ہو سکتی جتھے پیار ہو جاندا ہے اتھے سب کچھ اونوں دے دیندا ہے. تے جدے نال پیار ہوندا اس پیارے دے نال وہ پیارے دی خاطر اپنی جان بھی وار دیندا ہے. اس واسطے سودا نہیں تیرا او دے نال پیار ہووے. جے تو آکھے کہ میں دنیا دے چنگا ہوواں نان کھا لواں تیرا کسے کم دا نہیں
ਤੇ ਜੇ ਤੂੰ ਕਿਤੇ ਪਿਆਰੇ ਦੇ ਪਿਆਰ ਚ ਆ ਜਾਵੇ, ਉਹਦੇ ਹੁਕਮ ਚ ਆ ਜਾਵੇ, ਤੇ ਸੱਜਣਾ ਫਿਰ ਤੇਰੇ ਉੱਤੇ ਉਹ ਨਜ਼ਰ ਜਿਹੜੀ ਹੈ ਨਾ ਕਿਰਪਾ ਕਰੇਗੀ। ਉਹਦੇ ਤੋਂ ਬਿਨਾਂ ਕਿਸੇ ਨੇ ਵਾਤ ਨਾ ਪੁੱਛੇ, ਕਿ ਤੇਰੀ ਕਿਸੇ ਨੇ ਵਾਤ ਨਹੀਂ ਪੁੱਛਣੀ। ਕੀਟਾ ਅੰਦਰ ਕੀਟ ਘਰ, ਇੱਕ ਪੱਖ ਜਿਹੜਾ ਹੈ ਉਹ ਵਿਸ਼ਰਾਮ ਲਾਉਂਦੇ ਨੇ ਕੀਟ ਦੇ ਉੱਤੇ, ਦੂਜਾ ਪੱਖ ਜਿਹੜਾ ਹੈ ਉਹ ਘਰ ਦੇ ਉੱਤੇ ਲਾਉਂਦੇ। ਕਿ ਬਹੁਤੀ ਵੱਡੀ ਭਰਮ ਵਾਲੀ ਗੱਲ ਇਹ ਨਹੀਂ ਹੈਗੀ ਵੀ ਸਾਡੇ ਸਰੀਰ ਦੇ ਵਿੱਚ ਅਸੀਂ ਕੀੜੇ ਆ, ਅੰਦਰ ਅਨੇਕਾਂ ਕੀੜੇ ਆ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ, ਉਹ ਵਾਹਿਗੁਰੂ ਅਕਾਲ ਪੁਰਖ ਆਖੇ ਨਿਰਗੁਣ ਆ ਰਿਹਾ ਗੁਣੀ ਕਰ ਦਿੰਦਾ, ਗੁਣਵੰਤਿਆਂ ਨੂੰ ਹੋਰ ਗੁਣ ਬਣਾਉਂਦਾ। ਤੇ ਹਾ ਕੋਏ ਨਾ ਸੂਝੀ, ਜੇ ਤੁਸੀਂ ਗੁਣ ਕੋਏ ਕਰੇ, ਜਿਹਦੇ ਉੱਤੇ ਗੁਣ ਕਰਤਾ ਉਹਦੇ ਤੁਲ ਫਿਰ ਕੋਈ ਹੋਰ ਨਹੀਂ ਪੁੱਛਦਾ। ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ, ਵਿਚਾਰਾਂ ਕਰਤੀਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾ ਸਭ ਦੀ ਹਾਜ਼ਰੀ ਪ੍ਰਵਾਨ ਕੀਰਤਨ ਵਿੱਚ ਭੁੱਲ ਚੁੱਕ ਹੋ ਗਈ ਹੋਵੇ ਬਖਸ਼ ਲੈਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਅਸੀਸ ਦਿਓ ਗਜ ਵਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਠਾਕੁਰ ਤੂੰ
1: ਮਾਤ ਪਿਤਾ ਹਮ ਸੁਖ
2: ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੁਤਰਤਾ ਤੁਮ ਤੇ ਹੋਏ

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਲ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਪਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਤਾਏ ਸਭ ਥਾਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਸਤਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਰਹਿਣ ਨਾਲ ਚੁਰਾਏ ਗਏ ਚੜਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਹੈ ਦੇਖ ਤੇ ਫਤਿਹ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਆਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਫੇਰ ਮਾਣਿਆ ਕਿ ਮਾਣ ਸਤਿਗੁਰੂ ਜੀ ਪਤਾਣਿਆ ਕਿ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਦਾ ਤਾਰ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਵਿਚਾਰ ਉਪਰੰਤ ਰਾਹੀ ਬਾਣੀ ਦੇ ਕੀਰਤਨ ਹੋਏ ਪਾਤਸ਼ਾਹ ਜੀ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ 'ਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਾ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਦਿਲ ਫੁਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰ ਕਰਾਉਣਾ ਪਾਤਸ਼ਾਹ ਜੀਓ ਸੰਗਤਾਂ ਆਪਣੇ ਘਰਾਂ ਵਿੱਚ ਆਨਲਾਈਨ ਕੀਰਤਨ ਕਥਾ ਸੁਣਦੀਆਂ ਬੇਅੰਤ ਮਾਇਆ ਅਰਦਾਸ ਭੇਟਾ ਕਰਵਾ ਰਹੀ ਹੁੰਦਾ ਸਰ ਜੀ ਆਪ ਜੀ ਦਲ ਕਰਦੇ ਪੀਤਮਾਨ ਬੀਬੀ ਪੁਨੀਤ ਕੌਰ ਪਰਿਵਾਰ ਵੱਲੋਂ ਨਵੇਂ ਘਰ ਦੀ ਖੁਸ਼ੀ ਵਿੱਚ ਬੇਅੰਤ ਮਾਇਆ ਅਰਦਾਸ ਕਰਵਾ ਰਹੇ ਹਨ ਅਤੇ ਬੇਟੀ ਜੀਆਨਾ ਜਗੀਰੋ ਥਾਂਦੀ ਦੀ ਦੇਹ ਰੋਕਤਾ ਅਤੇ ਦਾਤਾਰ ਜੀਓ ਲੀਆ ਵਰਾਜ ਦੀ ਤੰਦਰੁਸਤੀ ਵਾਸਤੇ ਬੇਨਤੀਆਂ ਕਰਦੇ ਦਾਤਾਰ ਜੀ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਦੇਹ ਰੋਗਤਾ ਦੇ ਦਾਨ ਬਖਸ਼ਣੇ ਕਾਰਜ ਰਾਸ ਕਰਨੇ ਸਵਾਸ ਸਵਾਸ ਸੁਣ ਕਰਾਉਣਾ ਸੇਵਕਾਂ ਨੂੰ ਨਵਾਂ ਮਕਾਨ ਸੁਹਾਂਡਣਾ ਕਰਨਾ ਸਾਰੇ ਪਰਿਵਾਰ ਸੁੱਖ ਵਰਤਾਉਣਾ ਦਰ ਕਰਦੇ ਪ੍ਰੀਤਮਾਨ ਸਰਦਾਰ ਜਸਕਰਨ ਸਿੰਘ ਬੀਬੀ ਦਾਨੀਆਂ ਵਿਆਹ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਕਰਵਾਈ ਜੋ ਭਾਵਨਾ ਕਰਕੇ ਸੇਵਕਾਂ ਨੇ ਸੇਵਾ ਕੀਤੀ ਸੋ ਭਾਵਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ।

ਜੀ ਕਾ ਖਾਲਸਾ ਵਾਹਿਗੁਰੂ।

ਦੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੁਹਿਲਾ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਾਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਵੜੇ ਸੰਭਾਲੀਅਨ ਦੇਖੇ ਕਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸਿੱਧ ਆਵਨ ਰਾਗਾ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ

0: ਕਾ ਖਾਲਸਾ ਵਾਹਿਗੁਰੂ ਜੀ
1: ਉਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨ ਉਮਿਦਾ ਵੇ ਧਾਏ ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦਾਤਾ ਜੀ ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਸਤਿਗੁਰੂ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਖੁੱਲ੍ਹੇ ਦਰਸ਼ਨ ਦੇ ਦਰ ਦੇ ਕੇ ਨਿਹਾਲ ਕੀਤਾ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਮਹਾਰਾਜ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਰੀਆਂ ਸੰਗਤਾਂ ਦੀਆਂ ਫਿਲ ਫੁਲ ਭੇਟਾਵਾਂ ਦਰ ਪ੍ਰਵਾਨ ਹਾਜ਼ਰੀ ਪ੍ਰਵਾਨ ਆਪਣੇ ਕੀਰਤਨੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਾਰਜ ਰਾਸ ਗੁਰੂ ਗ੍ਰੰਥ ਸਾਹਿਬ ਨਿਵਾਜ ਖੁਸ਼ੀਆਂ ਖੇੜੇ ਵਰਤਾਓ ਆਉਣ ਵਾਲਾ ਸਮਾਂ ਸਾਰਿਆਂ ਦਾ ਖੁਸ਼ੀਆਂ ਭਰਿਆ ਹੋਵੇ ਪੰਥ ਦੀ ਚੜ੍ਹਦੀ ਕਲਾ ਆਗਿਆ ਬਖਸ਼ਿਸ਼ ਕਰੋ ਨਿਜ ਅਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੇ ਹੋਵੋ ਜੀ ਅੰਮ੍ਰਿਤ ਵੇਲੇ ਦਰਸ਼ਨ ਬਖਸ਼ਣਾ ਸੁੱਖ ਹੋਵੇ ਨਾਮ ਜਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

matter.

ਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੁੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਉਹ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 655 ਔਰ 656 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਣ, ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸਮੁੱਚੀ ਸੇਵਾ ਸਿਰ 'ਤੇ ਹੱਥ ਰੱਖ ਕੇ ਲੈ ਲੈਣ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ 5 ਸਲੋਕ 1 ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵਾ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ, ਕੰਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ,
प्रभ को सिमरै से मुख सुहावे, प्रभ को सिमरै तिन सुख बिहावै, प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरे, प्रभ को सिमरै बसै हर नेरे, संत कृपा ते आन दिन जाग, नानक सिमरन पूरै पाग, प्रभ कै सिमरन कार्य पूरे, प्रभ कै सिमरन कबहु न झूरे, प्रभ कै सिमरन हर गुण बानी, प्रभ कै सिमरन सहज समानी, प्रभ कै सिमरन निःचल आसन, प्रभ कै सिमरन कमल विगासन, प्रभ कै सिमरन अनहद चुनकार, सुख प्रभ सिमरन का अंत न पार, सिमरै से जन जिन को प्रभ माया, नानक तिन जन सरणी पाया, हर सिमरन कर भगत प्रगटाए, हर सिमरन लग भेद उपाय, हर सिमरन पय सिद्ध जति दाते, हर सिमरन नीच चहु कुंट जाते, हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया, सलोक दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ, अष्टपदी जय मात पिता सुत मीत न पाई, मन ऊहा नाम तेरा संग सहाई, जय महापयान दूत जम दलै, तै केवल नाम संग तेरा चलै, जय मुश्किल होवै अत भारी, हर को नाम किन माहे उधारी, अनक पुनः चरण करत नहीं तरै, हर को नाम कूट पाप पर हरै, गुरुमुख नाम जपहो मन मेरे, नानक पावह सुख कनेरे, सगल सृष्ट को राजा दुखिया, हर का नाम जपत होए सुखिया, लाख करोरी बंध न परै, हर का नाम जपत निस तरै, अनिक माया रंग तिख न बुझावै, हर का नाम जपत आघावै, जेह मार्ग एह जात अकेला, तह हर नाम संग होत सुहेला, ऐसा नाम मन सदा त्याई, नानक गुरमुख परम गत पाई, छूटत नहीं कोट लख बाही, नाम जपत तै पार पराही, अनेक बिघन जय आए संघार, हर का नाम तत्काल उधार, अनेक जोन जन्म मर जाम, नाम जपत पावै बिसराम, हौ मैला मलक बहुना धोवै, हर का नाम कोट पाप खोवै, ऐसा नाम जपहु मन रंग, नानक पाइय साधकै संग, जेह मार्ग के गने जाए न कोसा, हर का नाम ऊहा संग तोसा, जेह पैंडा महा अंध गुबारा, हर का नाम संग उजियारा, जहा पंथ तेरा को ना सियानु, हर का नाम तह नाल पशानु, जय महा पयान तपत बहु काम, तह हर के नाम की तुम ऊपर शाम, जहा त्रिखा मान तुझ अकरख, तह नानक हर हर अमृत बरख, भगत जना की बरतन नाम, संत जना कै मन बिसराम, हर का नाम दास की ओट, हर कै नाम उदरे जन कोट, हर जस करत संत दिन रात, हर हर औखद साधक मात, हर जन कै हर नाम निधान, पार ब्रह्म जन की नो दान, मन तन रंग रति रंग एकै, नानक जन कै बिरत बबेकै, हर का नाम जन को मुक्त जुगत, हर कै नाम जन को त्रिपत भुगत, हर का नाम जन का रूप रंग, हर नाम जापत कब पर न भंग, हर का नाम जन की वडयाई, हर कै नाम जन शोभा पाई, हर का नाम जन को भोग जोग, हर नाम जपत कछ नाहे बेयोग, जन राता हर नाम की सेवा, नानक पूजै हर हर देवा, हर हर जन कै मालक जीना, हर धन जन कौ आप प्रभ दीना, हर हर जन कै ओट सताणी, हर प्रताप जन अवर न जानी, ओत पोत जन हर रास राते, सुन समाद नाम रास माते, आठ पहर जन हर हर जपै, हर का भगत प्रगट नहीं छपै, हर की भगत मुकत बहु करे, नानक जन संग के ते तरे, पार जात एहु हर को नाम काम तेन, हर हर गुण गाम, सब ते उत्तम हर की कथा, नाम सुनत दर्द दुख लथा, नाम की महिमा संत हृद वसै, संत प्रताप दुर्त सब नसै, संत का संग वड भागी पाई है, संत की सेवा नाम ते आई है, नाम तुल कछ अवर न होए, नानक गुरमुख नाम पावै जन कोए, सलोक बहु शास्त्र बहु सिमरती, पेखे सर्ब टडोल, पूजस नाही हर हरे, नानक नाम अमोल,
ਅਸ਼ਟਪਦੀ ਜਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੂਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਾਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਹੈ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸ਼ਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਭੂਟ ਉਬਾਵ ਤਰਗੈ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋ ਬਾਲੁਰੈ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਨਮ ਮਾਰਨ ਤੇ ਡਰੈ ਸਾਧ ਜਿਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮੰਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵਹੁ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਹੋ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਨੀਆਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਵਿਸਥਾ ਤੁਜੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਭਇਆਉ ਪ੍ਰਸਾਖ ਸੈਨ ਮੁਖ ਉਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੋਤ ਭਰਾਤ ਮੀਤ ਬਨਤਾ ਸੰਗ ਹੱਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸ ਫਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਹਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ
ਬਾਹਰ ਭੇਖ ਅੰਤਰ ਮਲ ਮਾਇਆ ਛਪਸ਼ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੀ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਊੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਚੀਤ ਜੋ ਬੈ ਰਾਈ ਤਾ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀਨਾ ਦੇ ਦਸ ਭੀ ਹਿਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸੇ ਆਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚਉ ਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿਉ ਮਨ ਪਛਤਾਵੈ ਜੋ ਦਿਸੈ ਸੋ ਚਲਨ ਹਾਰ ਲਪਟ ਰਹਿ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇ ਤਾ ਕਉ ਹੱਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸ ਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸੱਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਪਾਕੈ ਬਲ ਬਲ ਜਾਉ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੂੰ ਗੰਢ ਲਾਵਤ ਜਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਏ ਥਨ ਸੁਨੰਤਰ ਰਹਿ ਆਸਮਾਏ
ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹਟਾਵਹਿ ਤਿਸੇ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਤ ਸੇਤੀ ਘਰ ਜਾਵੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਨਿਵਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਪਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਜ ਖੂ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹਿ ਨਾਨਕ ਤਾਕੀ ਭਗਤ ਕਰੇ ਹੈ ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਾਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁਨ ਬਉਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਤ ਰਹਿ ਗੁਰਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ ਗੁਰਪ੍ਰਸਾਦ ਨਾਨਕ ਮਨ ਜਾਗਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨਹੋ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੇ ਅਭਿਮਾਨ ਸਾਧਕੈ ਸੰਗ ਪ੍ਰਗਟੇ ਸੁਗਿਆਨ ਸਾਧਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੂਤ ਨਿਬੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪਰਫੁੱਲੈ ਸਾਧਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੈ ਸੰਗ ਮਨੋ ਹਰ ਬੈਨ ਸਾਧਕੈ ਸੰਗ ਨਖਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭੇਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕੈ ਸੰਗ ਨ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕੈ ਸੰਗ ਨਾਹੀ ਹੋ ਤਾਪ ਸਾਧਕੈ ਸੰਗ ਤਜੈ ਸਭ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕੈ ਸੰਗ ਨ ਕਬਹੂੰ ਤਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ
साध कै संग बसै थान ऊचै साधु कै संग महल पहुचै साध कै संग गिरडै सब धर्म साध कै संग केवल पार ब्रह्म साध कै संग पाए नाम निधान नानक साधु कै कुरबान साध कै संग सब कुल उधारै साध संग साजन मीत कुटंब निसतारै साधु कै संग सो धन पावै जिस धन ते सब को वरसावै साध संग धर्म राय करे सेवा साध कै संग सोभा सुर देवा साधु कै संग पाप पलायन साध संग अमृत गुण गायन साध कै संग सर्वथान गम नानक साध कै संग सफल जनम साध कै संग नहीं काशकाल दर्शन भेटत होत निहाल साध कै संग कलूखत हरै साध कै संग नरक पर हरै साध कै संग ईहां ऊहां सोहेला साध संग बिशरत हर मेला जो इच्छा सोई फल पावै साध कै संग नगर था जावै पार ब्रह्म साध रिद बसै नानक उधरै साध सुन रसै साध कै संग सुनो हर नाओ साध संग हर के गुण गाओ साध कै संग नामं ते बिसरै साध संग सर पर निस्तरै साध कै संग लगै प्रभ मीठा साधु कै संग घाट घाट डीठा साध संग पै आज्ञाकारी साध संग गत पई हमारी साध कै संग मिटे सब रोग नानक साध भेटे संजोग साध की महिमा बेद न जानै जे तासने ते तब खियानै साध की उपमा ते गुण ते दूर साध की उपमा रही भरपूर साध की शोभा का नाही अंत साध की शोभा सदा बेअंत साध की शोभा ऊच ते ऊची साध की शोभा मूच ते मूची साध की शोभा साध बने आई नानक साध प्रभ भेद ना पाई श्लोक मन साचा मुख साचा सोए अवर न पेखा एकस बिन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल मैं कमल अलेप ब्रह्म ज्ञानी सदा निर्दोख जैसे सूर सर्व कौ सोख ब्रह्म ज्ञानी कह दृष्ट समान जैसे राज रंग को लागे तुल पवान ब्रह्म ज्ञानी कह धीरज एक ज्यों बसदा कू खोदै कू चंदन लेप ब्रह्म ज्ञानी का यह गुनाओ नानक ज्यों पाव का सह सुभाओ ब्रह्म ज्ञानी निर्मल ते निर्मला जैसे मैल न लागे जला ब्रह्म ज्ञानी कह मन होए प्रकाश जैसे तारु ऊपर आकाश हो ब्रह्म ज्ञानी कह मित्र सत्र समान ब्रह्म ज्ञानी कह नाही अभिमान ब्रह्म ज्ञानी ऊच ते ऊंचा मन अपने है सब ते नीचा ब्रह्म ज्ञानी से जन पए नानक जिन प्रभ आप करे ब्रह्म ज्ञानी सगल की रीना आत्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते कछ बुरा ना पाया ब्रह्म ज्ञानी सदा सामदर्शी ब्रह्म ज्ञानी की दृष्ट अमृत वर्षी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी कह गरीबी सुमाहा ब्रह्म ज्ञानी पार उपकार उमाहा ब्रह्म ज्ञानी कह नाही धंधा ब्रह्म ज्ञानी ले तावत बंधा ब्रह्म ज्ञानी कह हुए सो भला ब्रह्म ज्ञानी सो फल फला ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कह कै रंग ब्रह्म ज्ञानी कह बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा साध जागत ब्रह्म ज्ञानी अहं बोध त्यागत ब्रह्म ज्ञानी कै मन परमानंद ब्रह्म ज्ञानी कै कर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह हुए अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बड परताप ब्रह्म ज्ञानी का दरस बड भागी पाई है ब्रह्म ज्ञानी को बल बल जाई है ब्रह्म ज्ञानी को खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथया न जाय अध्याखर ब्रह्म ज्ञानी सर्व का ठाकुर ब्रह्म ज्ञानी की मित कौन बखान है ब्रह्म ज्ञानी की कत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी साध जीव नहीं मरता ब्रह्म ज्ञानी मुकत जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनि श्लोक
ਪੁਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮ ਸੁਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰ ਨ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਤਰੈ ਇੰਦਰੀ ਜਿੱਤ ਪੰਚ ਦੁਖ ਤੇ ਰਹਿਤ ਨਾਨਕ ਕੂਟ ਮੱਧੇ ਕੋ ਐਸਾ ਆਪਰ ਸੋ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭੇਨੋ ਕਰਮ ਕਰਤ ਹੋਵੇ ਨੇਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੀ ਬਾਛਿਆ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੋਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਬਿਸਨ ਪ੍ਰੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੈ ਅਸਥੂਲ ਚੌਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਹਰ ਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਓਰ ਤਾਰੈ ਪਾਸ਼ ਪ੍ਰੇਤ ਮੁਗਦ ਪਾਤਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕੇਤਾ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਕੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਾਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੇ ਗੋ ਆਤਮ ਨਿਖੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵਾਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
कई कोट किए चर जीवे कई कोट गिरी मेर सुवर्ण थीवे कई कोट जख्य किन्नर पिशाच कई कोट भूत प्रेत सुकर मृगाच सब ते निरह सबहू ते दूर नानक आप अलिपत रहया भरपूर कई कोट पाताल के वासी कई कोट नरक सुरग निवासी कई कोट जन्म है जीवै मरै कई कोट बौजो ने फिरै कई कोट बैठत ही खाहे कई कोट घालै थक पाहे कई कोट किए धनवंत कई कोट माया मह चिंत जह जह भाणा तह तह राखे नानक सब केशो प्रभ कै हाथे कई कोट भय बैरागी राम नाम संग तिन लेव लागी कई कोट प्रभ को खो जंते आत्म पार ब्रह्म लहंते कई कोट दर्शन प्रभ प्यास तिन को मिलो प्रभ अविनाश कई कोट मांगे सात संग पार ब्रह्म तिन लागा रंग जिन कौ हुए आप सो प्रसन्न नानक ते जन सदा धन धन कई कोट खाणी अर खंड कई कोट आकाश ब्रह्मांड कई कोट होए अवतार कई जुगत कीनो बिस्थार कई बार पसरियो पसार सदा सदा एक एक ओंकार कई कोट कीने बहु भांत प्रभ ते होए प्रभ माहे समात ताका अंत न जाने कोई आपे आप नानक प्रभ सोए कई कोट पार ब्रह्म के दास तिन होवत आत्म प्रकाश कई कोट तात के बेते सदा निहारै एको नेत्रे कई कोट नाम रास पीवै अमर पय साध साध ही जीवै कई कोट नाम गुण गावै आत्म रास सुख सहज समावै अपने जन कौ सा सा समारे नानक ओए परमेश्वर के प्यारे श्लोक करण कारण प्रभ एक है दूसर नाही कोय नानक ते सब बल हारण जल थल मही अल सोए अष्टपदी करण करावन करने जोग ज्योतिष भावै सोई होग खिन मैं थाप उथापन हारा अंत नहीं किश पारा वारा हुक्मे तार अतार रहावै हुक्मे उपजै हुक्म समावै हुक्मे ऊच नीच व्यवहार हुक्मे अनेक रंग प्रकार कर कर देखै अपनी वडियाई नानक सब मैं रहा समाई प्रभ भावै मनुख गत पावै प्रभ भावै तां पाथर तरावै प्रभ भावै बिन सास्ति राखै प्रभ भावै तां हर गुण भाखै प्रभ भावै तां पतत उधारै आप करै आपन बिचारै दुहां सिरियां का आप स्वामी खेलै बिगसै अंतर जामी जो भावै सो कार करावै नानक दृष्टि अवरनावै कहो मानुक ते क्या हुए आवै ज्योतिष भावै सोई करावै इसके हाथ हुए तां सब किश ले ज्योतिष भावै सोई करे अनजानत बिख्या मैं रचै जे जानत अपन आप बचै परमे भूला दह देस भावै निमुख माहे चार कुंट फेरे आवै कर कृपा जिस अपनी भगत दे नानक ते जन नाम मिले खिन मैं नीच कीट कौ राज पार ब्रह्म गरीब निवाज जाका दृष्ट कशु नावै ते सतत काल दै दिस प्रगटावै जाको अपनी करै बखसीस ताका लेखा नगन जगदीस जियो पिंड सब तिसकी रास घट घट पूर्ण ब्रह्म प्रगास अपनी बण तो आप बनाई नानक जीवै देख बडाई इसका बल नाही इस हाथ करण करावन सर्व को नाथ आज्ञाकारी बपुरा जियो ज्योतिष भावै सोए फुन थियो कबहू ऊच नीच मैं बसै कबहू सोग हर करंग हसै कबहू नेंद चेंद व्यवहार कबहू ऊब आकाश पयाल कबहू बिता ब्रह्म विचार नानक आप मिलावन हार कबहू निरत करे बहु पांत कबहू सोए रहे दिन रात कबहू महाक्रोध विकराल कबहू सर्ब की हो तरवाल कबहू होए बहै बाड राजा कबहू पेखारी नीच का साजा कबहू अब कीरत में आवै कबहू भला भला कहावै ज्यों प्रभ राखै तिव ही रहै गुर प्रसाद नानक सा चुका है कबहू होए पंडित करे बख्यान कबहू मून धारी लावै ध्यान कबहू ताट तीरथ इसनान कबहू सिद्ध साधिक मुख ज्ञान कबहू कीट हस्त पतंग होए जिया अनेक जोन भरम है भरमिया नाना रूप जो स्वांगी दिखावै ज्यों प्रभ भावै तिवे नचावै जो तिस भावै सोई होए नानक दूजा अवरना कोए कबहू साध संगत इह पावै उस अस्थान ते बाहुर न आवै अंतर होए ज्ञान प्रकाश उस अस्थान का नहीं विनाश
मन तन नाम रते एक रंग सदा बस है पार ब्रह्म कै संग ज्यो जल मैं जल आए खटाना त्यों ज्योति संग ज्योत समाना मिट गए गवन पाए बिश्राम नानक प्रभ कै साध कुरबान सलोक सुखी बसा मसकीनिया आप निवार तले बड़े बड़े अहंकारिया नानक गर्भ गले अष्टपदी जिसके अंतर राज अभिमान सो नरक पाती होवत सुहान जो जाने मैं जीवनवंत सो होवत बिष्टाका जंत आपस को कर्मवंत कहावै जन्म मरै बहु जून परमावै तहन भूमका जो करै गुमान सो मूर्ख अंधा ज्ञान कर कृपा जिसके हृदय गरीबी बरसावै नानक ईहा मुकत आगै सुख पावै तनवंता होए कर गरबावै तृण समान काश संग न जावै बहु लस्कर मानक ऊपर करे आस पल पीतर ताका होए बिनास सब ते आप जाने बलवंत खिन मैं होए जाए पसमंत किसै न बदै आप अहंकारी धर्म राय तिस करे खुआरी गुर प्रसाद जाका मिटै अभिमान सो जन नानक दरगह परवान कोट कर्म करै हों तारे श्रम पावै सगले बिरथारे अनेक तपस्या करे अहंकार नरक सुरग फिर अवतार अनेक जतन कर आत्म नहीं द्रवै हर दरगह कहो कैसे गवै आपस कौ जो भला कहावै तिसे भलाई निकट न आवै सर्ब किरीन जाका मन होए कहो नानक ताकी निर्मल सोए जब लग जाने मुझते कश होए तब इस को सुख नाही कोए जब ए जाने मैं किश करता तब लग गर्भ जोन मह फिरता जब धारै को बैरी मीत तब लग निचल नाही चीत जब लाग मोह मगन संग माए तब लग धर्म राय दे सजाए प्रभ कृपा ते बंधन टूटै गुर प्रसाद नानक हाउ छूटै सहस खटे लख को उठता वै त्रिपत न आवै माया पाछै पावै अनेक भोग बिख्या के करै नह त्रिपता वै खप खप मरै बिना संतोख नहीं को राजै सुपन मनोरथ ब्रथे सब काजै नाम रंग सर्ब सुख होए बड़भागी किसै प्राप्त होए कर्ण करावन आपे आप सदा सदा नानक हर जाप कर्ण करावन करने हार इसके हाथ कहा विचार जैसी दृष्ट करे तैसा होए आपे आप प्रभ सोए जो किश कीनो सो अपने रंग सब ते दूर सब हूं कै संग बूझै देखै करै बबेक आपे एक आपे अनेक मरै न बिनसै आवै न जाए नानक साध ही रहे समाए आप उपदेसै समझै आप आपे रचिया सबके साथ आप कीनो आपन बिस्थार सब काश उसका ओ करने हार उसते भिन्न कहो किश होए थान तनंतर एक सोए आपने चले तो आप करने हार कौतक करे रंग अपार मन मह आप मन अपने माहे नानक कीमत कह न जाए सात सात सात प्रभ स्वामी गुर प्रसाद किने वख्यानी सच सच सच सब कीना कूट मधे किने बिरलै चीना भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी श्रवण बख्याणी पवित्र पवित्र पवित्र पुनीत नाम जपै नानक मन प्रीत सलोक संत सरन जो जन परै सो जन उदरण हार संत की निंदा नानका बहुर बहुर अवतार अष्टपदी संत कै दुखन आर जा कटै संत कै दुखन जमते नहीं छुटै संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन शोभा तेहीन संत के हते को रखे न कोए संत कै दुखन थान भ्रष्ट होए संत कृपाल कृपा जी करै नानक संत संग निंदक पीतरै संत के दुखन ते मुख पवै संतन कै दुखन काग ज्यों लवै संतन कै दुखन सर्प जून पाए संत कै दुखन त्रिगद जून किरमाए संतन कै दुखन त्रिष्णामा जलै संत कै दुखन सब को शलै संत कै दुखन तेज सब जाए संत कै दुखन नीच निचाए
ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਪਿਹੀ ਗਤ ਪਾਹੇ। ਸੰਤ ਕਾ ਨਿੰਦਕ ਮਹਾਂ ਤਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨ ਪਾਈ। ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸੁਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਯਾਰ ਦੀਨ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮ ਹੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਪਾਵ ਕਈ ਧਨੀ ਤਰਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤੇਲ ਖੇਤ ਮਾਹੇ ਦੋਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ। ਕਿਰਤ ਨਾ ਮੇਟੈ ਕੋਈ, ਨਾਨਕ ਜਾਣੈ ਸੱਚਾ ਸੋਏ। ਸਭ ਘਾਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਾਸ਼ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।

ਜਿਸ ਵਖਰ ਕੋ ਲੇਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲੇਹ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਲਾਤ ਖੇਪ ਸੰਤ ਇਹ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਈ, ਮੁਖ ਉਜਲ ਹਰ ਤਰ ਗਹੇ ਸੋਈ। ਇਹ ਵਾਪਾਰ ਵਿਰਲਾ ਵਾਪਾਰੇ, ਨਾਨਕ ਤਾਕੇ ਸਦ ਬਲੇ ਹਾਰੇ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਦੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਣਕ ਬਿਗੰਤੈ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤੈ ਹਿਰਦਰ ਆਇਆ, ਸਰਵ ਸੂਖ ਨਾਨਕ ਤਹਿ ਪਾਇਆ। ਮ੍ਰਿਤਕ ਕੋ ਜੀ ਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ। ਸਰਬ ਨਿਦਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕੁਛ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤਹਿ ਲੋਇ, ਜਾ ਕੇ ਹਿਰਦੇ ਏਕੋ ਹੋਇ। ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛੁ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੁਪਰ ਸਨ ਅਸ਼ਟਪਦੀ। ਅਵਿਨਾਸੀ ਪ੍ਰਭ ਮਨ ਮਹਿਰਾਗ, ਮਾਨ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੇ ਨਾਹੀ ਕਿਛ ਕੋਏ, ਸਰਵ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗੁਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਵਿੰਦ, ਕਿਰਪਾ ਨਿਧਾਨ ਦਇਆਲ ਬਖਸੰਦ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੇ ਮਨ ਇਹ ਅਨਰਾਉ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਅਨਦ ਰੂਪ ਮੰਗਲ ਸਤ ਜਾ ਕੇ, ਸਰਵ ਥੋਕ ਸੁਣੀਏ ਕਰਤਾ ਕੇ। ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀ ਸਰਗ੍ਰਸਤ ਮਹਿ ਭੋਗੀ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕਾ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਿਤ ਗਿਆਨ ਧਿਆਨ ਜਿੰਦੇ, ਚੰਦ ਦਾਸ ਨਾਮ ਧਿਆ ਵਹਿ ਸੇ। ਤਹਿ ਗੁਣ ਮਹਿ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੈ ਜਾਏ। ਊਚ ਨੀਤ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇਖ ਕਰੇ ਰੰਗ। ਨਾਨਾ ਬਿਰਕੀ ਨੂੰ ਵਿਸਤਾਰ, ਪ੍ਰਭ ਅਵਿਨਾਸੀ ਏਕੰਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਠਾਹੇ। ਨਾਨਾ ਬਿਦਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਤਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਜਨ। ਨਾਨਕ ਚੌਥੇ ਪਦ ਮਹਿ ਜਨ ਗਤ ਪਾਏ। ਰੂਪ ਸਤ ਜਾ ਕੇ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਦੇ ਪਰਵੇਸ਼। ਸਤ ਨਿਰਤ ਬੁਝੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ।
ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਵਿਸਮਨ ਵਿਸਮ ਭੈ ਵਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ, ਹੋਏ ਦਾਤੇ ਦੁੱਖ ਘਟਨ ਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋਵਟ ਭਾਗੀ, ਜਨ ਕੇ ਸੰਗ ਏਕ ਲਿਵਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸੁਮਾਨਾ, ਬਸ ਤੁਮਾਹੇ ਲੈ ਬਸ ਗੜਾਈ, ਤਾ ਕੋ ਭਿੰਨ ਕਹਿ ਨਾ ਜਾਈ, ਬੂਝੇ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੀ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜੋ ਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕਿ ਗਤ ਮਿਤ ਕੋਏ ਨਾ ਲਾਖੇ, ਪ੍ਰਭ ਕੇ ਸੇਵਕੋ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਿਹ ਕਰ ਰਾਖੇ, ਭਸਮ ਘਰੇ ਲਸਕਰ ਕੋਟ ਲਾਖੇ, ਜਿਸ ਕਾ ਸਾਸ ਨਾ ਕਾਢਤ ਆਪ, ਤਾ ਕੋ ਰਾਖ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨਾ ਕੋਈ, ਸਰਵ ਜੀਆ ਕਾ ਰਾਖਾ ਸੋਈ, ਕਾਹੇ ਸੋਚ ਕਰੇ ਵੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵੀਡਾਨੀ, ਬਾਰੰ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤਰਪੀਏ, ਨਾਮ ਰਤਨ ਚਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾਮ, ਬੋਲੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਦਾਤ, ਕਰਹਿ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉ ਰਹਿ ਸੁਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪੁਛਾਣੈ, ਤਿਸ ਕੀ ਮਹਿਮਾ ਕੌਣ ਬਖਾਨਿਓ, ਤਿਸ ਕਾ ਗੁਣ ਕਹਿ ਏਕ ਨਾ ਜਾਣਿਓ, ਆਠ ਪਹਿ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੁ ਪਛਾਤਾ, ਸੋ ਜਨ ਸਰਵਥੋ ਕਾ ਦਾਤਾ, ਤਿਸ ਕੀ ਸਰਨ ਸਰਵ ਸੁਖ ਪਾਵੈ ਹੈ, ਤਿਸ ਕੇ ਦਰਸਾ ਪਾਵ ਮਿਟਾਵੈ ਹੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਲ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾ ਹੋ, ਤਿਸ ਕੇ ਸੰਗ ਸਿੱਖ ਉਦਰੇ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਿੱਖ ਕੀ ਗੁਰ ਤੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸੁਆਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਵਾਰੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਛੂ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਤਿ ਧਿਆਵੈ,
मन बेचे सतगुर के पास, इस सेवक के कार्य रास, सेवा करत होए नह कामी, तिसको होत प्राप्त स्वामी, अपनी कृपा जिस आप करे, नानक सो सेवक गुर की मत ले, बीस विश्वे गुर का मन माने, सो सेवक परमेश्वर की गत जाने, सो सतगुर जिस हृदय हर नाओ, अनक बार गुर को बल जाओ, सर्व निदान जी का दाता, आठ पहर पार ब्रह्म रंग राता, ब्रह्म में जन जन में पार ब्रह्म, एके आप नहीं कछु परम, सहज स्यान पलया न जाइए, नानक ऐसा गुरवड भागी पाइए, सफल दर्शन पेखत पुनीत, परसत चरणगत निर्मल रीत, पेटत संग राम गुण रवै, पार ब्रह्म की दरगह गवै, सुनकर बचन करन आगाने, मन संतोख आत्म पति आने, पूरा गुर अथोजा का मंत्र, अमृत दृष्ट पेखे हो संत, गुण बेअंत कीमत नहीं पाए, नानक जिस पावे तिस लय मिलाए, जिहवा एक उस्तत अनेक, सत पुरख पूर्ण विवेक, काहू बोल न पहुंचत परानी, अगम अगोचर प्रभ निर्वाणी, निराहार निर्वैर सुखदाई, ताकि कीमत कह किने न पाई, अनेक भगत बंदन नित कर है, चरण कमल हृदय सिमरह, सद बलिहारी सतगुर अपने, नानक जिस प्रसाद ऐसा प्रभ जपने, ए हरस पावे जन कोई, अमृत पीवे अमर सो होए, उस पुरुष का नाही करे विनाश, जान के मन प्रगटे गुणदास, आठ पहर हर का नाम ले, सच उपदेश सेवको दे, मोह माया के संग ना लेप, मन महरा के हर हर एक, अंतकार दीपक परगास है, नानक परम मोह दुख तहते नासे, तप्त माहे ठाड वरताई, अनद पया दुख नाठे पाई, जन्म मरण के मिटे अंदेसे, साधु के पूरन उपदेसे, पाव चुका निर्भव होय वसे, सगल व्याध मन ते खै नसे, जिसका साथ इन कृपा तारी, साध संग जप ना मुरारी, स्थित पाई चुके परम गवन, सुन नानक हर हर जस श्रवण, निर्गुण आप सरगुण वियोही, कला तार जिन सगली मोही, आप चरित प्रभ अपने चरित प्रभ आप बनाए, अपनी कीमत आपे पाए, हर बिन दूजा नाही कोय, सर्व निरंतर एको सोय, ओत पुत रव्या रूप रंग, पै परगा साध के संग, रच रचना अपनी कल धारी, अनक बार नानक बले हारी, सलोक साथ न चाले बिन भजन, बिख्या सगली शार, हर हर नाम कमावना, नानक एह तन सार, अष्टपदी संत जना मिल करो विचार, एक सिमर नाम आधार, अवर उपाव सब मीत विसारहु, चरण कमल रित माहे उरतारहु, कर्ण कारण सो प्रभ समरथ, दृढ़ कर गहो नाम हर वथ, ए तन सांचो हो भगवंत, संत जना का निर्मल मंत, एक आस राखो मन माहे, सर्व रोग नानक मिट जाहे, जिस तन को चार कुंट उठता वै, सो तन हर सेवा ते पावै, जिस सुख नित बाछे मीत, सो सुख साधु संग प्रीत, जिस सोवा को करह भली करनी, सा सोवा पज हर की सरनी, अनक उपावी रोग ना जाए, रोग मिटे हर अवखद लाए, सर्व निदान मैं हर नाम निदान, जप नानक दर गह परवान, मन प्रबोधो हर के नाए, देह दिस तावत आवे ठाए, ताको विघन न लागे कोई, जाके हृदय बसे हर सोए, कल ताती ठंडा हर नाओ, सिमर सिमर सदा सुख पाओ, पाओ बिन से पूर्ण होए आस, भगत पाए आत्म प्रगास, तित कर जाए बसे अविनाशी, कहो नानक काटी जम फांसी, तत् विचार कहे जन साचा, जन्म मरे सो काचो काचा, आवा गवन मिटे प्रभ सेव, आप त्याग सरन गुरुदेव, यो रतन जन्म का होए उधार, हर हर सिमर प्राण उधार, अनिक उपाव न छूटन हारे, सिमरत शास्त्र वेद विचारे, हर की भगत करहो मन लाए, मन वंशत नानक फल पाए, संग न चालिस तेरे तना,
ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੁੰਬ ਅਰਵਨਿਤਾ ਇਨਤੇ ਕਹੂ ਤੁਮ ਕਵਨ ਸਨਾ ਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੂ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਧੀਏ ਤਿਸ ਬੁਝੇ ਨਾ ਬੀਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਹੀ ਈ ਆਨੈ ਭਗਤ ਬਿਨਾ ਬਹੁ ਡੂਬੈ ਸਿਆਨੈ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤਰ ਸਮੈਲ ਬਿੰਸ ਜਾਏ ਹੋਮੇ ਵਿਖ ਪੈਲ ਹੋ ਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵਹਿ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਓਹਾਰ ਈਹਾ ਸੁਖ ਦਰ ਗਹਿ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾਹਾ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਆਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਹੇ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਤੇ ਵੋ ਹਰ ਨਾਮ ਸਾਧ ਜਨਾ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੂੰ ਮਹਿ ਧਿਆਵੋ ਚਰਨ ਕਮਲ ਸਿਓ ਲਾਗੇ ਪ੍ਰੀਤ ਪੰਕ ਕਰਿਓ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮਾਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੈ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਗਾਸ ਅੰਤ ਨਿਵਲਾਗ ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੇ ਜੇ ਘਾਲ ਨਾ ਭਾਨੇ ਸੋ ਕਿਉ ਬਿਸਰੇ ਜੇ ਕੀਆ ਜਾਣੇ ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੇ ਜੇ ਜੀਵਨ ਜੀਆ ਸੋ ਕਿਉ ਬਿਸਰੇ ਜੇ ਅਗਨ ਮਹਿ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਵ ਕਲਿਆਣ ਸੂਖ ਨਿਧ ਨਾਮ ਬੂੜਤ ਜਾਤ ਪਾਏ

ਪਾਓ। ਨੇਤਰ ਹੋ ਭੇਖ ਦਰ ਸੁਖ ਹੋਏ, ਮਨ ਬਿਕਸੇ ਸਾਧ ਚਰਨ ਧੋਏ। ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸ ਦੀਜੇ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਇਆਲ, ਭਗਤ ਬਸ਼ਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਕੁਪਾਲ, ਸਰਬ ਘਟਾ ਕਰਤ ਪ੍ਰਿਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ। ਜੋ ਜੋ ਜਪੇ ਸੋ ਹੋਏ ਪੁਨੀਤ, ਭਗਤ ਪਾਏ ਲਾਵੇ ਮਨ ਹੀਤ। ਹਮ ਨਿਰਗੁਣ ਨਿਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਵਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੀ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰਿੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸਪਦੀ ਜਬ ਆਕਾਰ ਇਹ ਕੁਛ ਨ ਦ੍ਰਿਸ਼ਟੇਤਾ, ਪਾਪੁਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਦ। ਜਬ ਇਸਕਾ ਵਰਨ ਚ ਹੋਨਾ ਚਾਪਤ, ਤਬ ਹਰਖ ਸੋ ਕੋ ਕਿਸੇ ਬੇਆਪਤ। ਜਬ ਆਪਨ ਆਪ ਆਪ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਆਪਨ ਖੇਲ ਆਵਰ ਤੀਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਨੀ। ਜਬ ਏਕ ਕਹੇ ਹਰ ਅਗਮ ਅਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੂ ਕਿਤ ਠਾਏ। ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਨ ਚਲਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਵਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਆਪਨ ਆਪ ਆਪ ਹੀ ਅਚਰ ਜਾ, ਨਾਨਕ ਆਪਨ ਰੂਪ ਆਪ ਹੀ ਉਪਰ ਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੂ ਕਿਆ ਧੋਤਾ। ਜਹ ਨਿਰੰਜਨ ਨਿਰੰਕਾਰ ਨਿਰਵਾਨ, ਤਹ ਕੌਣ ਕੋ ਮਾਨ ਕਹੋਂ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕਹੋ ਕੀਸ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ। ਜਬ ਆਪਣੀ ਸੋਵਾ ਆਪਨ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜਹ ਸਰਬ ਕਲਾ ਆਪੇ ਪ੍ਰਵੀਨ, ਤਹ ਵੇਦ ਕਤੇਵ ਕਹਾ ਕਉ ਚੀਨ। ਜਬ ਆਪਨ ਆਪ ਆਪ ਉਰਧਾਰੈ, ਤੋ ਸਗਨ ਅਪਸਗਨ ਕਹਾ ਵਿਚਾਰੈ। ਜਹ ਆਪਨ ਊਚ ਆਪਨ ਆਪਨੇਰਾ, ਤਹ ਕੌਣ ਠਾਕਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ। ਜਹ ਅਸ਼ਲ ਅਛੇਦ ਅਭੇਦ ਸਮਾਇਆ, ਊਹਾ ਕਿਸਹਿ ਬਿਆਪਤ ਮਾਇਆ। ਆਪਸ ਕੋ ਆਪਹ ਆਦੇਸ਼, ਤਹ ਗੁਣ ਕਾ ਨਾਹੀ ਪਰਵੇਸ਼। ਜਹ ਏਕ ਕਹੇ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੇ ਚਿੰਤਾ। ਜਹ ਆਪਨ ਆਪ ਆਪ ਪਤੀਆਰਾ, ਤਹ ਕੌਣ ਕਥੇ ਕੌਣ ਸੁਣੇ ਹਾਰਾ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਜਹ ਆਪ ਰਚਿਓ ਪ੍ਰਪੰਚ ਆਕਾਰ, ਤਹ ਗੁਣ ਮਹਿ ਕੀਨੋ ਵਿਸਥਾਰ। ਪਾਪੁਨ ਤਹ ਭਈ ਕਹਾਵਤ, ਕਉ ਨਰਕੋ ਸੁਰਗ ਵੰਛਾਵਤ। ਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਭਰਮ ਭੈ ਪਾਰ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਾਨ। ਆਪਨ ਖੇਲ ਆਪ ਕਰ ਦੇਖੇ, ਖੇਲ ਸੰਕੋਚੇ ਤੋ ਨਾਨਕੇ ਕੇ। ਜਹ ਅਵਗਤ ਭਗਤ ਹੈ ਆਪ, ਜਹ ਪਸਰੇ ਪਾਸਾਰ ਸੰਤ ਪ੍ਰਤਾਪ। ਦੁਹ ਪਾਹਕਾ ਆਪ ਹੈ ਧਨੀ, ਉਨਕੀ ਸੋਭਾ ਉਨਹੂ ਬਨੀ। ਆਪ ਆਪ ਹੈ ਕੌਤਕ ਕਰੇ ਅਨਦ ਚੋਜ,
आपहि रस भोगन निर्जोग जिस भावै तिस आपन नाय लावै जिस भावै तिस खेल खिलावै बेसुमार अथा अगणत अतुले जो बुलावहु त्यो नानक दास बोले श्लोक जी जंत के ठाकुरा आपे वर्तन हार नानके को पसरिया दूजा कह दृष्टार अष्टपदी आप कथे आप सुने हार आप है एक आविष्कार जातिस पावे ता सृष्ट उपाय अपने पाने लए समाए तुम ते पिन नहीं कुछ होय आपन सू सब जगत परोय जाको प्रज्यो आप बुझाए सच नाम सोई जन पाए सो समदर्थी तत् का बेता नानक सगल सृष्ट का जेता जी जंतर सब ताके हाथ दीन दयाल अनाथ को नाथ जिस राखे तिस कोय न मारे सो मुआ जिस मन हो भी सारे तिस तज अवर कहा को जाए सब सिर एक निरंजन राय जी की जुक्त जाके सब हाथ अंतर बाहर जान हो साथ गुण निदान बे अंत अपार नानक दास सदा बलिहार पूरन पूर है दयाल सब ऊपर होवत कृपाल अपने कर्तिप जाने आप अंतर जामी रहो व्याप प्रित पाले जियन बहु पात जो जो रचियो सतिस है त्यात जिस पावे तिस लय मिलाए भगत करे हर के गुण गाए मन अंतर विश्वास कर मान्या करन हार नानक कि जानिया जन लागा हर एक नाए तिसकी आस न बिरथी जाए सेवा को सेवा बन आई हुकम बूई परम पद पाई इसते ऊपर नहीं विचार जाके मन बस्या निरंकार बंधन तोर पै निर्वैर अनदिन पूजे है गुर के पैर ए लोक सुखी है पर लोक सोहेले नानक हर प्रभ आप है मेले साध संग मिल करो आनंद गुण गावो प्रभ परमानंद राम नाम तत् करो विचार दुर्लभ देह का करो उदार अमृत बचन हर के गुण गाओ प्राण तन का यही सो आओ आठ पहर प्रभ खो नेरा मिटे अज्ञान बिन से अंधेरा सुन उपदेश हृदय बसावहो मन इच्छे नानक फल पावहो हलत पलत दोय ले सुवार राम नाम अंतर उरतार पूरे गुर की पूरी दिखिया जिस मन बसे तिस साच परिख्या मन ता नाम जपहु लिवलाए दुख दर्द मन ते पहु जाए सच वापार करो वापारी दरगह निभे खेप तुमारी एका टेक रखो मन माहे नानक बहुर न आवे जाहे तिसते दूर कहा को जाए उबरे राखन हार त्याए निर्भौ जपे सगल भौ मिटे प्रभ कृपा ते प्राणी छुटे जिस प्रभ राखे तिस नाही दुख नाम जपत मन होवत सुख चिंता जाए मिटे अहंकार तिस जन को कोई न पहुचन हार सिर ऊपर ठाडा गुरसूरा नानक ताके कार्ज पूरा मत पूरी अमृत जाके दृष्ट दर्शन पेखत उदरत श्रेष्ठ चरण कमल जाके अनूप सफल दर्शन सुंदर हर रूप धन सेवा सेवक परवान अंतर जामी पुरख प्रधान जिस मन बसे सो होत निहाल ताके निकट ना आवत काल अमर पय अमरा पद पाया साध संग नानक हर त्याया श्लोक ज्ञान अंजन गुर दिया अज्ञान अंधेर विनाश हर कृपा ते संत भेटिया नानक मन परगास अष्टपदी संत संग अंतर प्रभ डीठा नाम प्रभु का लागा मीठा सगल समग्री एक स्कट माहे अनिक रंग नाना दृष्टाहे नौ निज अमृत प्रभ का नाम देही मह इसका विश्राम सुन सुमार अनत है नाद कह न जाई अचरज विसंवाद तिन दिख्या जिस आप दिखाए नानक तिस जन सो जी पाए सो अंतर सो बाहर अनंत कट कट व्याप रह भगवंत तरन माहे आकाश पयाल सर्वलोक पूर्ण प्रतपाल बंतिन पर्वत है पर ब्रह्म जैसी आज्ञा तैसा कर्म
ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਤਹਿ ਦਿਸੇ ਸਮਾਹੇ, ਤਿਸ ਦੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ, ਵੇਦ ਪੁਰਾਣ ਸਿਮਰਤ ਮਹਿ ਦੇਖ, ਸਸੀ ਅਰ ਸੂਰ ਨਖਤਰ ਮਹਿ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲਾ ਕਬਹੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਕੁਣੇ ਹਮ ਅਮੋਲ, ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹੋ ਸਵਾਮੀ ਉਤਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ, ਸੰਤ ਜਨਾ ਸੁਨੋ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਣੈ, ਅੰਤਰ ਬਸੇ ਬਾਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਨੇ ਕਲਾ ਲਖੀ ਨਹਿ ਜਾਏ, ਜਿਸ ਭਾਵੇ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ

ਉਰੇ ਕਹੋ ਕਿ ਮੈਂ ਕੁਛ ਕਰਾਂ। ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਜ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਰ ਤਾਂ ਸੋਚ।

ਸੰਸਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਤਰੇ ਤਿਨ ਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰਹਿਣ ਅੰਮ੍ਰਿਤ ਨਾਮ।

ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੇ ਸੋ

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਈ

ਅਵੈ ਕੋ ਵੇਖੈ ਹਾ ਦਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ।

ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿੱਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤ।

ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੂ, ਸੁਣਿਆ ਹਾਥ ਹੋਵੈ ਸੁਬਾਹੂ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਿਓ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ,

ਜਾਣੈ ਕੌਣ ਕੂਤ, ਕੀਤਾ ਫਸਾਓ ਇੱਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਪਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਰ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿ ਪਾਹੇ, ਜੀਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਤੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਬੂਤ ਫਲਿੱਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ।

ਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਤੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ

ਲੱਖ ਆਗਾਸਾਂ ਆਗਾਸ ਊੜਕ ਊੜਕ ਭਾਲ ਥੱਕੇ ਵੇਦ ਕਹਿ ਨਿਕਵਾਤ ਸਹਿਸਟਾ ਰਹਿ ਕਹਿਨ ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹਾ ਅਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨਾ

ਜਿਸ਼ਨੁ ਬਖਸ਼ੇ ਸਿਵ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੀ ਅਮੁੱਲ ਭਾਏ ਅਮੁੱਲਾ ਸੁਮਾਹੀ ਅਮੁੱਲ ਧਰਮ ਮੁੱਲ ਦੀਬਾਣ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣੂ ਆਖਹਿ ਪੜੇ ਕਰਹਿ ਵਕਿਆਨ ਆਖਹਿ ਬਰਮੇ ਆਖਹਿ ਹਿੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਵਰੇ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਕ ਨ ਸਕਹਿ ਕੇ ਜੀਵੜ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵਹਿ ਸਰਬ ਸਮ

ਪਾਰੀ ਗਾਵੇ ਤੁਹਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ।

ਹੋਰ ਕਿਤੇ ਗਾਵਣ ਸੀ ਮੈਂ ਚਿਤ ਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਕਰਤਾ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਨ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾ, ਉਚਿਸਤੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੀ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਦ ਬਾਦ ਸਮਰੱਥ ਕੋਈ ਨਾਹੀ, ਕਿਰਪਾ।

ਆਨ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨਕਾ ਸਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈਦਾ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨ ਜਿਸਦੇ ਪਿਆਰੇ ਸੋਈ ਜਨ ਪਾਵੇ ਆਓ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਨੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੂੰਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਹ ਤੇਰਾ ਚੱਲੈ ਨਾਹੀ ਕਿਸ ਨਾਲ ਕਿਉਂ ਚਿਤ ਲਾਈ ਐਸਾ ਕੰਮ ਲੈਣਾ ਕੀਤਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਵਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆ ਕਹਿਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਾਮੇ ਤਿਰੰਤ ਨਾ ਪਾਇਆ ਸੁਰ ਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਤੂੰ ਪਾਇਕ ਵੇਖ ਪ੍ਰਸਨ ਆਇਆ ਲਵ ਲੋਕ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕਨਿਓ ਤਿੱਖੇ ਵਾਲੋ ਨਿੱਕੇ ਤੁ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤੂੰ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾਹੇ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੀ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪਿਤ ਸੰਗਤ ਸੁਭਾਇਆ ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਗਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੂ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਇਵਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਹੈ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਅਜਿਹਾ ਕੂੜੇ ਲਾਗੀ ਤਿੰਨ ਜਨਮ ਜੂਹੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨ ਸਤ ਸਤ ਸਮਾਣੀ ਜਿਨਮ ਰਤਨ ਜਿਨੀ ਕੱਟਿਆ ਭਲੇ ਸੇਵਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋਸੇ ਗੁਰੂ ਸਿੱਧੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛ ਬਵੇ ਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਔਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ
ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਗਾਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਨ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾ ਗਾਇਓ ਆਸਮਾਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੂ ਤੱਤੈ ਸਾਰ ਨਾ ਜਾਣੀ ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸੁਦਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਤ ਜਭਾਣਾ ਤਜਮੇ ਪਰਿਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰਵਰਤ ਆਇਆ ਏ ਮਾਇਆ ਜਿਤਰ ਵਿਸਰੈ ਮੂਪ ਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚ ਹੋਆ ਬਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰੇ ਆਪ ਮੁੱਲ ਕਹਿ ਭਾਗ ਦਿਨਾ ਕਿ ਨਾਨਕਾ ਦਿਨ ਹਰ ਪੱਲੈ ਪਾਏ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾ ਖਟਿਓ ਦਿਹਾੜੀਓ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬੁੜ ਨ ਤ੍ਰਿਸ਼ਨ ਲਾਗੈ ਆਏ ਇਹੋ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰਾਂ ਰਸਾ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਮਨਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕਿਉ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ ਹਰ ਬਿਨਵਰ ਨ ਦੇਖੋ ਕੋਈ ਹਰ ਬਿਨਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਵਿ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਵਰ ਨ ਕੋਈ ਕਹਿ ਨਾਨਕਿ ਨਿਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈਏ ਸ਼ਰਵਣੋ ਮੇਰਿਓ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਸ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲਖ ਵਿਡਾਣੀ ਤਾਕੀ ਕਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚੈ ਸੁਣਨੈ ਨੂੰ ਪਠਾਏ ਹਾਰੂ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ਼ਦਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ ਇਉ ਸਾਚਾ ਸੋਹਿਲਾ ਸਾਚੈ ਕਰ ਗਾਵਹੁ ਗਾਵੁ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆ ਵਹੇ ਸੱਚੋ ਧਿਆ ਵਹੇ ਜਾਤ ਭਾਵਹਿ ਗੁਰਮੁਖ ਜਿਨਾ ਬੁਝਾ ਵਹੇ ਇਉ ਸਤ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵਹਿ
कहे नानक सच सोहिला सच्चै घर गावही अनद सुनहु वड भागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुरते जानी सुनते पुनीत कहते पवित सतगुर रहया पर पूरे पिणवंत नानक गुर चरण लागे।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੇ ਉੱਠ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਦਰ ਆਪ ਜੀ ਕੀ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੂੰ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਆਪ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਮਾਇਆ ਸਫਲੀ ਕਰਨੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਿਦਿਆ ਦੀ ਦਾਤ ਗੁਰਸਿੱਖੀ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਸਤਿਗੁਰੂ ਜੀ ਰਹਿਮਤ ਕਰਨੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿ ਦਰ ਘਰ ਦੀ ਸੇਵਾ ਦੇ ਯੋਗ ਬਖਸ਼ਿਸ਼ ਕਰ ਲੈਣਾ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪੈ ਰਹਿਣ
सुख भाणे अंदर बतीत हुई, दिन चढ़े अपने भाणे अंदर बतीत करवाना। सतगुरु जी दीवाना दी संपूर्णता मुख रख दे, आप जी के हजूर कड़ा प्रसादी देग हाजिर है जी, दर प्रवान होवे, प्रवान होया प्रसाद संगत विच वरताउण दी आग्या होवे जी। कृपा करो, पावन पवित्र हुक्म बख्शो जी, हुक्म ते चलण दी समर्था बख्शो। अगले दीवान सजाउण दी आग्या होवे, सही प्यारे मेल जिन्ना मिले आप जी का नाम चित आवे, नानक नाम चढ़दी कला, तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की, तबै चलायो सब सिख

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ। ਗਰੀਬ ਨਿਵਾਸ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਆਪ ਜੀਆਂ ਨੇ ਅਰਦਾਸ ਵਿੱਚ ਹਾਜ਼ਰੀਆਂ ਭਰੀਆਂ ਹਨ। ਅੱਜ ਦੇ ਅੰਮ੍ਰਿਤ ਵੇਲੇ ਦੇ ਸ੍ਰੀ ਮੁੱਖ ਵਾਕ ਸਰਵਨ ਕੀਤੇ ਹਨ, ਜੋ ਸੋਰਠ ਰਾਗ ਵਿੱਚ ਭਗਤ ਕਬੀਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ ਸਤਿਗੁਰਾਂ ਦੇ ਪਾਵਨ ਅੰਗ 655 ਤੇ 56 ਉੱਪਰ ਸੁਭਾਏਵਾਨ ਹਨ। ਭਗਤ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਇਹ ਉਪਦੇਸ਼ ਦਿੱਤਾ ਹੈ ਕਿ ਮਨੁੱਖ ਦੇ ਪਾਸ ਦੁਨਿਆਵੀ ਤੌਰ ਤੇ ਭਾਵੇਂ ਜਿਤਨੀ ਮਰਜ਼ੀ ਵੱਡੀ ਵਿੱਦਿਆ ਹੋਵੇ, ਜਿੰਨਾ ਮਰਜ਼ੀ ਉਹ ਸੂਝਵਾਨ ਸੋਚਾਂ ਰੱਖਣ ਵਾਲਾ ਵਿਚਾਰਾਂ ਰੱਖਣ ਵਾਲਾ ਹੋਵੇ, ਪਰ ਜੇ ਉਹਦੇ ਪੜ੍ਹੇ ਸੁਣੇ ਵਿਚਾਰੇ ਤੋਂ ਬਾਅਦ ਵੀ ਉਹਦੇ ਅੰਦਰ ਟਿਕਾ ਨਹੀਂ, ਉਹਦੇ ਅੰਦਰ ਸਹਿਜ ਨਹੀਂ, ਉਸ ਨੂੰ ਪਰਮਾਤਮਾ ਦੇ ਪ੍ਰਤੀ ਪ੍ਰੇਮ ਭਾਵਨਾ ਨਹੀਂ ਜਾਗੀ, ਤਾਂ ਉਸ ਨੂੰ ਗਾਵਾਰ ਹੀ ਸਮਝਿਆ ਜਾਏ, ਉਸ ਨੂੰ ਮੂਰਖ ਹੀ ਸਮਝਿਆ ਜਾਏ, ਕਿਉਂਕਿ ਅਸਲ ਸਿਆਣਪ, ਅਸਲੀ ਵਿੱਦਿਆ, ਅਸਲੀ ਸਮਝ ਇਹੀ ਹੈ ਕਿ ਜਿਸ ਨੂੰ ਸੰਸਾਰ ਵਿੱਚ ਵਿਚਰਦਿਆਂ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਪੈ ਜਾਏ, ਵਾਹਿਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਟਿਕਾ ਸਹਿਜ ਆ ਜਾਏ, ਉਹੀ ਅਸਲੀ ਸਿਆਣਾ ਹੈ, ਉਹੀ ਅਸਲੀ ਚਤੁਰ ਹੈ, ਉਹੀ ਅਸਲੀ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋਂ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤੰਬਰ 11, 12 ਤੇ 13 ਨੂੰ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 12 ਸਤੰਬਰ ਨੂੰ ਆ ਰਿਹਾ ਹੈ, ਉਹਦੇ ਸੰਬੰਧ ਅੰਦਰ ਰਾਗ ਦਰਬਾਰ ਪ੍ਰਾਰੰਭ ਹੋਏਗਾ, ਜਿਸ ਵਿੱਚ ਗੁਰੂ ਘਰ ਦੇ ਕੀਰਤਨੀ ਆਪ ਜੀ ਨੂੰ ਇਲਾਹੀ ਬਾਣੀ ਦਾ ਕੀਰਤਨ ਰਾਗਬੱਧ ਬਾਣੀ ਵਿੱਚ ਸਰਵਨ ਕਰਵਾਉਣਗੇ। ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ। 27 ਸਤੰਬਰ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਨਗਰ ਕੀਰਤਨ ਵੀ ਨਿਕਲੇਗਾ, ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਗੁਰੂ ਘਰ ਦੀ ਹਦੂਦ ਦੇ ਵਿੱਚ ਹੀ ਪ੍ਰਭਾਤ ਫੇਰੀ ਦੇ ਰੂਪ ਅੰਦਰ ਕਹਿ ਲਈਏ ਨਗਰ ਕੀਰਤਨ ਹੋਏਗਾ। ਸੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ 27 ਸਤੰਬਰ ਨੂੰ ਵੀ। ਆਓ ਪਿਆਰ ਸਹਿਤ ਹੁਣ ਇਲਾਹੀ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਆਪ ਜੀ ਨੂੰ ਸਰਵਣ ਕਰਵਾਏਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

ਸਲੋਕ ਮਹਲਾ ਪਹਿਲਾ। ਸੱਚੇ ਤ੍ਰਿਕੁਣ ਸੱਚੇ ਬ੍ਰਹਮਣ ਸੱਚੇ ਤ੍ਰਿਲ ਸੱਚੇ ਆਕਾਰ ਸੱਚੇ ਤ੍ਰਿਕੁਣੇਸ਼ਰ ਵਿਚਾਰ ਸੱਚਾ ਤ੍ਰਮਣ ਸੱਚਾ ਦਿਬਾਣ ਸੱਚਾ ਤ੍ਰਾਉਕਮ ਸੱਚਾ ਪ੍ਰਮਾਣ ਸੱਚਾ ਤ੍ਰਾਕਰਮ ਸੱਚਾ ਨਿਸ਼ਾਨ ਸੱਚੇ ਦਾਖਲ ਕਰੋੜ ਸੱਚੇ।

ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਮ ਤੁਨਾ ਦਰਕਰੇ ਸੋ ਪਾਏ ਆਸ ਅੰਧੇ ਸੇਤੀ ਨਹੀਂ ਕੇਵਲ ਉਮੇ ਸਬਦ ਜਲਾਏ ਪੂਰੀ।

ਨਾਨਕ ਪਿਕਾ ਬੋਲੇ ਤਨ ਮਨ ਪਿਕਾ ਹੋਏ ਪਿਕੋ ਪਿਕਾ ਸਦਿਆ ਪਿਕਾ ਪਿੱਕੀ ਸੋਏ ਪਿਕਾ ਦਰਗਾਹ ਸਟੇਮ ਤੁਕਾ ਪਿਕਾ ਪਾਏ।

0: ਕੋਟੀ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਦੀ ਦਾਤ ਸੁਣੀ ਚੇ ਪਾਈ ਹੈ, ਵਡਭਾਗੇ ਹਾਂ। ਸਤਿਗੁਰੂ ਜੀ ਐਸੀ ਬਖਸ਼ਿਸ਼ ਕਰ ਦੇਣ, ਐਸੀ ਕਿਰਪਾ ਹੋ ਜਾਏ ਹਰ ਰੋਜ਼ ਹਰ ਮਨੁੱਖ ਹਰ ਜੀਵ ਮਾਲਕ ਦੇ ਚਰਨਾਂ ਵਿੱਚ ਜੁੜ ਬੈਠ ਕਰਕੇ ਮਾਲਕ ਦੇ ਨਾਮ ਦੇ ਨਾਲ ਜੁੜ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਸਫਲਾ ਕਰ ਸਕੇ, ਇਹੋ ਜਿਹੀ ਬਖਸ਼ਿਸ਼ ਹੋ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ ਦੇ ਮੁੱਖ ਵਾਕ ਅਨੁਸਾਰ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨ ਅਤੇ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ ਜੀ, ਜਿਨ੍ਹਾਂ ਤੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੈ, ਤਿੰਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੇ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ।
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨੂੰ ਅੱਜ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੇ ਨਾਮ ਨਾਲ ਜੋੜਨ ਦੀ ਰਹਿਮਤ ਕੀਤੀ। ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ, ਜੋ 15 ਭਗਤ ਸ਼੍ਰੋਮਣੀ ਭਗਤ ਨੇ, ਭਗਤਾਂ ਵਿੱਚੋਂ ਇਹ ਵੱਡੇ ਭਗਤ ਨੇ, ਇੱਕ ਰਾਜਸੀ ਭਗਤ ਨੇ, ਇੱਕ ਇਲਾਹੀ ਇੱਛਾ ਤੋਂ ਮੁਕਤ ਭਗਤ ਨੇ। ਰਾਜਸੀ ਭਗਤਾਂ ਵਿੱਚ ਭਗਤ ਜਿਹੜਾ ਹੈ ਸਭ ਤੋਂ ਵੱਡਾ ਰਾਜਾ ਜਾਣ ਕੇ, ਲੇਕਿਨ ਯਾਦ ਰੱਖਿਓ ਜੇ ਕਿ ਉਹਨਾਂ 6 ਭਗਤਾਂ ਚੋਂ ਵੱਡਾ ਭਗਤ ਹੈ, ਲੇਕਿਨ ਭਗਤ ਕਬੀਰ ਜੀ ਉਹਨਾਂ 15 ਭਗਤਾਂ ਚੋਂ ਭਗਤ ਵੱਡੇ ਨਹੀਂ। ਰਾਜਾ ਜਨਕ ਜੀ ਜਿਨ੍ਹਾਂ 15 ਭਗਤਾਂ ਨੂੰ ਅਕਾਲ ਪੁਰਖ ਦੀ ਇਲਾਹੀ ਬਾਣੀ ਆਈ ਹੈ, ਔਰ ਸਭ ਤੋਂ ਵੱਧ ਬਾਣੀ ਭਗਤ ਕਬੀਰ ਜੀ ਦੀ ਰਸਨਾ ਤੋਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ੀ। 3 ਤਰ੍ਹਾਂ ਦਾ ਸਜਦਾ ਸਿੱਖੀ ਦੇ ਵਿੱਚ ਹੈ ਤੇ 3 ਤਰ੍ਹਾਂ ਦਾ ਸਜਦਾ ਹੀ ਇਸਲਾਮ ਦੀ ਦੁਨੀਆ ਵਿੱਚ, ਲੇਕਿਨ ਇਸਲਾਮ ਦਾ ਸਜਦਾ ਕਰਨ ਵਿੱਚ ਤੇ ਸਿੱਖੀ ਦੇ ਸਜਦਾ ਕਰਨ ਵਿੱਚ ਫਰਕ ਹੈ। ਆਪਾਂ ਇੱਕ ਸਤਿਗੁਰ ਦੀ ਇਲਾਹੀ ਬਾਣੀ ਦਾ ਪਾਵਨ ਬਚਨ ਪੜ੍ਹਦੇ ਹਾਂ, ਮੁਬਾਰਕ ਡੰਡੋਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੰਡੋਤ ਸ਼ਬਦ ਡੰਡੇ ਤੋਂ ਆਇਆ, ਡੰਡਾ ਕੀ ਹੈ? ਸਿੱਧਾ, ਔਰ ਡੰਡਾ ਨਿਰਜਿੰਦ ਜਾਨ ਨਹੀਂ ਹੈਗੀ। ਡੰਡਾ ਜਿਹਦੇ ਹੱਥ ਵਿੱਚ ਹੈ ਨਾ, ਉਹਦੇ ਅਨੁਸਾਰ ਚੱਲਦਾ ਹੈ। ਇੱਕ ਹੈਗੀ ਡੰਡੋਤ ਬੰਧਨਾ, ਕਈ ਵੀਰ ਭਾਵਨਾ ਵਾਲੇ ਸਤਿਗੁਰ ਸਾਹਿਬ ਦੇ ਸਾਹਮਣੇ ਸਿੱਧੇ ਆ ਕੇ ਲੇਟ ਜਾਂਦੇ ਆ, ਉਹਨੂੰ ਡੰਡੋਤ ਬੰਧਨਾ ਕਹਿੰਦੇ ਆ। ਜਿਹੜੇ ਆਪਾਂ ਆਮ ਮੱਥਾ ਟੇਕਦੇ ਹਾਂ, ਇਹ ਆ ਅਸ਼ਟਾਂਗ ਬੰਧਨਾ, 8, 2 ਪੈਰ, 2 ਕੂਹਣੀਆਂ, 2 ਗੋਡੇ, 2 ਪੈਰ, 8 ਅੰਗ ਥੱਲੇ ਲੱਗ ਕੇ ਮੱਥਾ ਟੇਕਿਆ ਜਾਂਦਾ। ਤੀਜੀ ਇਹ ਬੰਧਨਾ, ਇਹ ਸਜਦਾ ਸਾਨੂੰ ਜਿਹੜਾ ਹੈ ਨਾ, ਇਹ ਹਰ ਇੱਕ ਸਵਾਸ ਨਾ ਕਰਨਾ, ਵੀ ਹਰ ਸਵਾਸ ਨਾਲ ਤੂੰ ਉਹਨੂੰ ਸਜਦਾ ਕਰਨਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਹਰ ਸਰੇ ਕੋ ਸਿਜਦਾ ਹੈ ਸੁਬਹਾਨ ਕਰਦ, ਹਰ ਦਰ ਤੇ ਹਰੇਕ, ਸਰ ਦਰ ਤੇ ਸਿਰ, ਸਿਜਦਾ ਦਾ ਅਰਥ ਹੈ ਮੱਥਾ ਟੇਕਣਾ, ਸੁਬਹਾਨ ਦਾ ਅਰਥ ਹੈ ਕਿ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਤੁਸੀਂ, ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਹਿੰਦੂ ਜਨ ਬ੍ਰਹਮ ਮੁਹੂਰਤ ਕਹਿੰਦੇ ਆ, ਇਸਲਾਮ ਦੀ ਦੁਨੀਆ ਵਿੱਚ ਅਨਲ ਸੁਬਹ ਆਖਦੇ ਨੇ, ਸੁਬਾਨ ਵੇਲਾ, ਅੰਮ੍ਰਿਤ ਵੇਲਾ। ਇਸਲਾਮ ਦੀ ਦੁਨੀਆ ਦੀਆਂ 5 ਨਮਾਜ਼ਾਂ ਨੇ, 7 ਨਮਾਜ਼ਾਂ ਨੇ, 5 ਨਮਾਜ਼ਾਂ ਉਹਨਾਂ ਦੀਆਂ ਫਰਜ਼ ਨੇ, 2 ਨਮਾਜ਼ਾਂ ਫਰਜ਼ ਨੇ। ਉਹਨਾਂ ਦੋਵਾਂ ਚ ਇੱਕ ਨਮਾਜ਼ ਜਿਸਦਾ ਨਾਂ ਤੋਹਜ਼ਤ ਦੀ ਨਮਾਜ਼, ਤੋਹਜ਼ਤ ਦੀ ਨਮਾਜ਼ ਜਿਹੜਾ ਵੇਲਾ ਹੈ ਨਾ, ਉਸ ਸਵੇਰੇ 3:30-4 ਵਜੇ ਦਾ ਵੇਲਾ ਹੈ, ਵੀ ਅੰਮ੍ਰਿਤ ਵੇਲੇ,
ਹੁਣ ਇਹ ਫਰਜ਼ ਨਹੀਂ ਹੈਗੀ। ਫਰਜ਼ ਵਾ ਜ਼ਰੂਰੀ, ਪਰ ਉਹਨਾਂ ਆਖਿਆ ਕਿ ਜਿਹੜਾ ਬੰਦਾ ਤੁਹਜ਼ਤ ਦੀ ਨਮਾਜ਼ ਕਰਦਾ ਹੈ ਨਾ, ਜੋ ਤੈਨੂੰ ਸਵਾਬ ਪੰਜ ਨਮਾਜ਼ਾਂ ਚੋਂ ਮਿਲਣਾ ਹੈ, ਉਹਦੇ ਤੋਂ ਕਈ ਗੁਣਾ, ਪਤਾ ਨਹੀਂ ਕਿੰਨੇ ਗੁਣਾ ਵੱਧ ਸਵਾਬ ਮਿਲੇਗਾ ਜੇ ਤੂੰ ਤੁਹਜ਼ਤ ਦੀ ਨਮਾਜ਼ ਕਰੇ। ਸਾਡੇ ਘਰ ਨਮਾਜ਼ ਦਾ ਅਰਥ ਬੰਦਗੀ ਕਰਨੀ, ਲੇਕਿਨ ਸਾਡੇ ਘਰ ਜਿਹੜਾ ਹੈ ਅਮਰ ਤੋਂ ਜਿਹੜਾ ਫਰਜ਼ ਕੀਤਾ ਗਿਆ ਵੀ ਜ਼ਰੂਰੀ, ਇਹ ਛੱਡਿਆ ਨਹੀਂ ਜਾ ਸਕਦਾ। ਤੇ ਭਾਈ ਨੰਦ ਲਾਲ ਜੀ ਕਹੇ ਹਰ ਸਾਰੇ ਕੋ ਸਿੱਧਾ ਇਹ ਸੁਬਹਾਨ ਕਰਦ ਕਿ ਅੰਮ੍ਰਿਤ ਵੇਲੇ ਉੱਠਦਿਆਂ ਹੀ ਉਸ ਨੂੰ ਸਿੱਧਾ ਕਰਨਾ, ਅੰਮ੍ਰਿਤ ਵੇਲੇ ਉੱਠਦਿਆਂ ਹੀ ਉਸ ਨੂੰ ਮੱਥਾ ਟੇਕਣਾ। ਤੂੰ ਰਾਤ ਦੇ ਆਰਾਮ ਚੋਂ ਜਾਗ ਖੁੱਲੀ ਅਤੇ ਉੱਠਦੇ ਸਾਰ ਪਹਿਲਾਂ ਉਸ ਵਾਹਿਗੁਰੂ ਨੂੰ ਮੱਥਾ ਟੇਕਣਾ ਹੈ। ਤੇ ਭਾਈ ਸਾਹਿਬ ਫਰਮਾਉਂਦੇ ਕਿ ਜਿਹਨੇ ਉੱਠਦੇ ਸਾਰ ਮੱਥਾ ਟੇਕਿਆ, ਹਰ ਸਰੇ ਕੋ ਸਿੱਧਾ ਇਹ ਸੁਬਹਾਨ ਕਰਦ ਹੱਕ ਮਾਰ ਰਾ ਊ ਈ ਸਾਹਿਬ ਇਮਾਨ ਕਰ ਨੇ। ਉਹ ਸੱਚਾ ਵਾਹਿਗੁਰੂ ਪਹਿਲੀ ਬਖਸ਼ਿਸ਼ ਕਰਦਾ ਕਿ ਉਹ ਸਿਰ ਨੂੰ ਸਿਦਕ ਇਮਾਨ ਵਾਲਾ ਕਰ ਦਿੰਦਾ। ਜਿਹੜਾ ਇਮਾਨ ਵਾਲਾ ਸਿਰ ਨਾ, ਉਹ ਕਦੀ ਡੋਲਦਾ ਨਹੀਂ। ਦੁਨੀਆਂ ਵਿੱਚ ਇਹੋ ਜਿਹੀ ਵਿਅਕਤੀ ਹੋਈ ਹੈ ਵੀ ਲੱਖਾਂ ਤੇ ਇਮਾਨਦਾਰ ਰਹੇ ਤੇ ਕੱਖ ਦੇ ਉੱਤੇ ਡੋਲ ਗਏ, ਲੇਕਿਨ ਇਮਾਨ ਵਾਲਾ ਨਾ ਲੱਖ ਤੇ ਡੋਲੇ, ਨਾ ਕੱਖ ਤੇ ਡੋਲੇ, ਤੇ ਨਾ ਕਿਤੇ ਉਹ ਕਸ਼ਟ ਵਿੱਚ ਡੋਲੇ, ਕਿਉਂਕਿ ਉਸ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਇਮਾਨ ਬਖਸ਼ ਦਿੱਤਾ ਹੈ ਤੇ ਬਖਸ਼ਿਆ ਤਾਂ ਹੈ ਕਿ ਉਹਨੇ ਅੰਮ੍ਰਿਤ ਵੇਲੇ ਉੱਠਦਿਆਂ ਉਸ ਵਾਹਿਗੁਰੂ ਨੂੰ ਮੱਥਾ ਟੇਕਿਆ। ਮੱਥਾ ਟੇਕੇਗਾ ਅੰਮ੍ਰਿਤ ਵੇਲੇ ਉੱਠਦਾ ਸਾਰ ਹੀ, ਤੇ ਉਹ ਭਾਈ ਸਾਹਿਬ ਦੀ ਗਰੰਟੀ ਹੈ ਕਿ ਉਹ ਤੈਨੂੰ ਇਮਾਨ ਵਾਲਾ ਕਰ ਦੇਗਾ। ਹੱਕ ਮਾਰ ਰਾ ਊ ਈ ਸਾਹਿਬ ਇਮਾਨ ਕਰਦ, ਸਰ ਬਰਾਏ ਸਿਜਦਾ ਪੈਦਾ ਕਰਦਾ ਅੰਤ। ਭਾਈ ਸਾਹਿਬ ਕਹਿੰਦੇ ਸੱਚ ਜਾਣੀ ਇਹ ਸਿਰ ਪੈਦਾ ਹੀ ਇਸ ਕੰਮ ਵਾਸਤੇ ਹੋਇਆ ਸੀ ਕਿ ਉਸ ਮਾਲਕ ਨੂੰ ਸਿਜਦਾ ਕਰੇ, ਤੇ ਜਿਹਨੇ ਉਸ ਮਾਲਕ ਨੂੰ ਸਿਜਦਾ ਨਹੀਂ ਕੀਤਾ, ਜਿਹੜੇ ਕੰਮ ਨੂੰ ਆਇਆ ਸੀ ਉਹ ਕੰਮ ਹੀ ਨਹੀਂ ਕੀਤਾ, ਉਹ ਜਿਹੋ ਜਿਹਾ ਆਇਆ ਉਹੋ ਜਿਹਾ ਨਾ ਆਇਆ ਆਪਣਾ ਕੀਮਤੀ ਸਮਾਂ ਗਵਾ ਕੇ ਜਾ ਰਿਹਾ। ਤੇ ਜਿਸ ਨੇ ਉਸ ਕੰਮ ਨੂੰ ਕੀਤਾ, ਉਹਨੂੰ ਸਿੱਧਾ ਕੀਤਾ ਅੰਮ੍ਰਿਤ ਵੇਲੇ, ਦਰਦ ਹਰ ਸਾਰ ਰਾਹ ਮਦਾਵਾਂ ਕਰਦਾ, ਉਹਦੇ ਸਿਰ ਦੀ ਦਵਾਈ ਕਰ ਦਿੱਤੀ ਹੈ ਵੀ ਤੈਨੂੰ ਹੁਣ ਸਿਰ ਦਰਦੀ ਨਹੀਂ ਹੋਏਗੀ, ਤੈਨੂੰ ਕੋਈ ਪਰੇਸ਼ਾਨੀ ਸਿਰ ਵਿੱਚ ਆਵੇ ਉਹ ਤੈਨੂੰ ਨਹੀਂ ਆਏਗੀ। ਫਿਰ ਅਗਲੀ ਵਾਰ ਕਮਾਲ ਦੀ, ਪਸ ਤੋਰਾ ਬਾਦ ਕੁਣੀ ਹਰਦਮ ਸਜੂਦ, ਕਹਿੰਦੇ ਫਿਰ ਤੇ ਤੇਰਾ ਜਿਹੜਾ ਮਾਲਕ ਸਿਰ ਨੂੰ ਈਮਾਨ ਵਾਲਾ ਕਰਦਾ ਹੈ, ਜਿਹੜਾ ਸਿਰ ਦਰਦੀ ਖਤਮ ਕਰਦਾ ਹੈ, ਫਿਰ ਉਹਨੂੰ ਕੇਵਲ ਅੰਮ੍ਰਿਤ ਵੇਲਾ ਨਹੀਂ, ਉਹਨੂੰ ਹਰ ਦਮ ਦੇ ਨਾਲ ਸਜਦਾ ਕਰ। ਹੁਣ ਸਵਾਲ ਖੜਾ ਹੋ ਜਾਏਗਾ ਵੀ ਸਾਡੇ ਧਰਮ ਤਿੰਨ ਥਣ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਵੀ ਹਰ ਦਮ ਨਾ ਸਿਰ ਚੱਕੇ, ਹਰ ਦਮ ਨਾ ਰੱਖੇ, ਫਿਰ ਤਾਂ ਕੁਛ ਕਰ ਹੀ ਨਹੀਂ ਸਕਦਾ ਹੈਗਾ। ਸਾਡਾ ਉਹ ਸਜਦਾ ਹੈ ਕਿ ਜਿਹੜਾ ਤੂੰ ਅੰਮ੍ਰਿਤ ਵੇਲੇ ਉੱਠਦੇ ਆ, ਵਾਹਿਗੁਰੂ ਕਹਿਣਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦੋਂ ਇਹ ਜੀਵ ਭੁੱਲਿਆ ਹੋਇਆ ਸੀ, ਉਸ ਪਾਸੇ ਦਾ ਉਹਨੂੰ ਨਾਂ ਲੈ ਹੀ ਨਹੀਂ ਰਿਹਾ ਸੀ, ਉਹਨੂੰ ਇਸ ਸਿੱਧਾ ਕਰ ਹੀ ਨਹੀਂ ਰਿਹਾ ਸੀ, ਉਸ ਵੇਲੇ ਫਿਰ ਜਿਹੜਾ ਸੱਚ ਦਾ ਪੁਜਾਰੀ ਸੀ, ਸੱਚ ਦਾ ਆਵਾਜ਼ ਦੇਣ ਵਾਲਾ ਸੀ, ਪਰਮੇਸ਼ਵਰ ਨੇ ਆਵਾਜ਼ ਦਿੱਤੀ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਗ ਬਾਰਾ। ਗੁਬਾਰਾ ਕਹਿੰਦੇ ਮੂਰਖ ਨੂੰ, ਕਹਿੰਦੇ ਮੂਰਖਾ ਜਿਹੜੇ ਕੰਮ ਨੂੰ ਤੂੰ ਆਇਆ ਸੀ ਉਹ ਕੰਮ ਹੀ ਨਹੀਂ ਕਰਦਾ ਪੈਸੇ, ਤੂੰ ਮੂਰਖ ਹੈ, ਤੂੰ ਆਇਆ ਸੀ ਇੱਥੇ
کہ دم دمنا ان سجدہ کرنا ہے. میں دم دمنا ادا نام جپنا ہے. تو تے ہور ہی سوچا چ پیا ہوا, تینوں چوبی گھنٹے چنتا ہی زندگی دی پئی ہوئی ہے. ترشنا دی چنتا وچ, ترشنا دے وچ چنتا ہی ترشنا لگی ہوئی ہے. آپ سکھمنی صاحب دا پاٹھ کرتے ہیں, کرنا چاہیے. یہ نہیں کہنا چاہیے بھی سکھمنی صاحب دا پاٹھ نہیں کرنا, نہیں کرنا چاہیے. پر سکھمنی صاحب دا پاٹھ کرن پڑھن تو اگے سکھمنی صاحب دے پاٹھ نو مننا چاہیے. تو سکھمنی صاحب دے پاٹھ نے کیا کیا, سا سا سمرو گوبند, ہر سواس دے نال او وائے گرو اکال پر گو ہنیرا بند پرکاش, جڑا ہنیرے چ پرکاش کرنے والا ہے ان اپنے سواس سواس نہ جپنا کر, ان سواس سواس نہ سجدہ کر. جے تو سواس سواس نہ جپنا شروع کر دیتا, سا سا سمرو گوبند, من انتر کی اتر ہے چند, تیرے من دیا چنتا جڑیاں نا وہ ساریاں ختم ہو جان گیا, تین چنتا جڑی نا وہ کوئی نہیں رہے گی. ایک گل یاد رکھے گرو کی بانی دا فیصلہ ہے کہ ستگر تو بنا دم دم نال سجدہ نہیں ہو سکتا. ستگر تو بنا دم دم نال جپے, تر کرتے ہر پرب لکھے آوڑ ستگر چیتیا نہ جائے, تروں ہر پرب واہگرو کرتے نے لکھے آئے کہ جے تیری خواہش ہوئے پھر ستگر پورے اٹھ ٹہ پی ستگرو مینو بھلدا ہے تو مینو یاد نہیں ہوندا, میری زندگی چ او کڑی لیا, میری زندگی چ او شن لیا. کئی باری نا سانو سمجھ نہیں ہوندی تے اسی کنتو کر دینے ہاں, اور ساڈے میرے نال کئی باری وچار بھی ہوئی ہے. مینو کہندے جے اک پنکتی ہے گرو گوبند سنگھ دسویں بانی دی, او اینٹی نہیں گرو گرنتھ صاحب دی بانی, میں پڑھو کہندے ایک چت ایک شن جے تیایو کال فاس کے بیچ نہ آیو. کہندے اس نے ایک چھن نہیں آخیا ہے. تو سکھمنی صاحب ساتھ ساتھ سمرو گوبند من انتر کی اترے چند, یعنی یہ اے مطلب نہیں, یہ مطلب ہے کہ او چھن ساری زندگی آ جائے ستگرو, جس چھن دے آن نال مڑ کے میرا سواس سواس تیرا نام جپن لگ, او چھن میری زندگی چ لیا. او چھن لیا واسطے گرو کول جان دی لوڑ ہے. او چھن جہدے اتے کرپا ہوئی کول, او الہی داس پرمیشر نے بخش دیتی. پت کبیر جی نے ایک بچن لکھیا ہے, کوٹھرے میں کوٹھری پرم کوٹھی بھی چار, کہنے اے سنسار کوٹھے وچ تیرا شریر کوٹھی ہے, تے اس کوٹھے چ آ کے اس کوٹھی دے راہی ایک پرم کوٹھی ہے جنوں سر کر بیسو ہر جر پیارے, کہنے نج کر محل پاؤ سو, اس دی وچار کر تے اوتھے پہنچن واسطے تینوں گرو دی لوڑ ہے. تے بھگت جی کہندے مینوں وہ وستو ملی ہے, کوٹھرے میں کوٹھری پرم کوٹھی بیچار, گردینی بست کبیر کو لہو بست سمار. کبیر کہندے مینوں پرمیشر نے واہگرو وستی بخش دیتی ہے, وہ دی بخشش کرن کر کے کبیر صاحب کہندے ہن وسردا نہیں ہےگا. تے ہمیشہ رب دا پیارا دنیا دا بھلا کرتا او ونڈتا ہے. تے کبیر صاحب نے آخیا سنسار نو وڈا,
कबीर दी संसार को, कबीर ने संसार त्रिवण शुरू करती, लीनी जिस मस्तक भाग, ये नहीं कि भागा बनने लगे, जिन्हें वह वस्तु ले ली वो मथे के भाग बन गए, जिन्हें नहीं ली वो मस्तक नहीं बने है। कबीर साहब कहते मैं वंड रहा लै, लेकिन संसार इस पासे नहीं, संसार की कर रहा है, संसार नाम नू छड़ के कुछ होर ही पढ़ रहा सी, विचार रहा सी। कबीर साहब ने सवाल खड़ा करता कि आप पढ़ी है, कबीर साहब कहते की पढ़ रहा है, ये सोच के पढ़ की रहा है, ये नहीं हैगा कि पढ़ना नहीं हैगा, पढ़ ओ रहा जिदे ना समाज दे विच नफरत फैला रहा है, पढ़ ओ रहा तेरे किसी काम नहीं आना, तो जिदे कहना रचे हुए ना इस घर चो आवाज भी, लख लख बर में वेद पढ़ एक अखर भेद ना जाता। ते जिस बर्मा की गल करदा भी चार वेद लिखे उन्हें, ओहो जे लखां बर्मा ने लखां वेद लिखे, ओहो जी किताबां पढ़िया लिखिया, ते उन्हां नू पढ़न वालियां नू उस वाहिगुरु दे घर दे उस अखर का भेद नहीं आया। नानक लेखे एक गल होर होमे चखना चाक, उस एक गल पसल आया ही नहीं उधर। क्या पढ़िए क्या गुणिया गुणिया विचारीए, यह मतलब विचारना नहीं, हर लादा गुर विचारा, जो तेरी बिरती गिरती होवे ना तेनू डिठिया ना सबर आवे, तेनू डिठिया ना कुछ मिले, सतगुर नू सब को वेखदा जेता जगत संसार, डिठा मुक्त न हो भी जिचर शब्द ना करे विचार, ते तू फिर विचार च पई, यहां तेरी बिरती गंदी है हके नहीं, यह मतलब यह नहीं है कि डिठिया बख्शिश नहीं होंगी, नहीं है तो रोज कहने श्री हर कृष्ण ती आई है जिस डिठे सब दुख जाए, जय डिठे मन धीरी है किलख मंजर दूरे, सोक विसरे माओ में जो रहा पर पूरे, ते रोज कहने होवै सिफत खसम दी, नूर अरसों कुरसों झटिया, तू डिठे सच्चे पातशाह मल जन्म जन्म दी कटिया, उदों विचार च पै जाई क्यों तेरे मन से मैल चढ़ी हुई सी, इस वास्ते डिठिया तेरा असर नहीं होया। क्या वेद पुराना सुनिए, वो वेद वो अठारह प्राण की मिलिया ना, सुन चो कुछ नहीं मिलिया, इस वास्ते ये नहीं पढ़ना, मतलब नहीं पढ़ना नहीं है पढ़ना, हर गुण पढ़िए हर गुण गुणी है, जेड़े उस वाहेगुरु अकाल पुरख ने तेरे ते गुण किए आ कि मेरे ते वाहेगुरु इन्ने गुण किए, तो वह पढ़ के वाहेगुरु की गुण करता है, उस वाहेगुरु के घर की विचार कर, पढ़िया है गुणिया है, मेरे सत संगत हर गुण गाए, जग भौजल जुत्तर तरिए जियो तरिए जियो, जे तू गुरु दे घर उस वाहिगुरु दे घर पढ़ाई कीती है, आज जी खंड पाठ साहब ड्यूटी लाउणी बड़ी वड्डी भगती है, पर जे बिरती ए होवे उस तरह कोई दो घंटे बैठने वाले गुरमुख ने, पर जे किते बिरती ए होवे सतगुरु तू कृपा कीती है, चाली पंजाह डालर उहदी कीमत नहीं हैगी, जे किते उह प्रेम नाल दो घंटे ला दवे उह पढ़ लवे तो पता नहीं गुरु किड्डी कृपा कर देगा। साहब जी कहते इस वास्ते पढ़ जिद तेन उस परमेश्वर की सहज अवस्था आवे, पढ़े सुने क्या होई जो सहज न मिले वो सोई, उन्हां वेदां शास्त्रां नूं उन्हां पुराणां नूं पढ़न दे नाल ते सहज अवस्था ही नहीं, जिन्हां ने पढ़े आ उन्हां दा इतिहास पढ़ के वेख लो नफरत ईरखा च डुबे रहे आ, और जिहड़े पढ़न तो बाद किते गुरु नानक दे घर आए ना उन्हें फिर ऊंची आवाज दित्ती, स्वामी नित्यानंद
ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਉਹਨੂੰ ਪੁੱਛਿਆ, ਸਵਾਮੀ ਜੀ ਇਸ ਹਰਿਮੰਦਰ ਸਾਹਿਬ ਚ ਆਏ ਕੀ ਮਿਲਿਆ? ਕਹਿੰਦਾ, ਅੱਜ ਇਹ ਪਤਾ ਲੱਗਾ ਕਿ ਅੱਜ ਤੱਕ ਜਿੰਨੇ ਵੇਦ ਸ਼ਾਸਤਰ ਪੜੇ ਸੀ ਉਹ ਮਿੱਟੀ ਛਾਣੀ ਸੀ ਤੱਤ ਵਸਤੂ ਦੇ। ਕਹਿੰਦਾ, ਅੱਜ ਪਤਾ ਲੱਗਾ ਇੱਥੇ ਆ ਕੇ, ਜਿਨ੍ਹਾਂ ਨੇ ਆਪਣੀ ਸਾਰੀ ਸਾਰੀ ਉਮਰ ਲਾ ਦਿੱਤੀ ਸੀ ਉਹਨਾਂ ਨੂੰ ਮਨ ਨੂੰ ਟਿਕਾ ਨਹੀਂ ਮਿਲਿਆ ਹੈਗਾ। ਸਾਹਿਬ ਜੀ ਕਹਿੰਦੇ, ਸਹਿਜ ਅਵਸਥਾ ਕਿੱਥੇ? ਉਹਦੇ ਨਾਮ ਦੇ ਵਿੱਚ। ਤੇ ਉਹਦੇ ਨਾਮ ਜਿੱਥੇ ਸਹਿਜ ਅਵਸਥਾ ਉੱਥੇ ਪ੍ਰਕਾਸ਼ ਉਹਦੇ ਨਾਮ ਚ। ਇਸ ਸੰਸਾਰ ਦੇ ਹਨੇਰੇ ਵਿੱਚ ਤੈਨੂੰ ਪ੍ਰਕਾਸ਼ ਦੀ ਲੋੜ ਏ। ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈ ਹੈ। ਜਿੱਥੇ ਪ੍ਰਕਾਸ਼ ਦੀ ਲੋੜ ਏ ਉੱਥੇ ਇੱਕ ਵਸਤੂ ਦੀ ਲੋੜ ਏ, ਜਿਹੜੀ ਵਸਤੂ ਕਿਸੇ ਦੀ ਗੋਚਰੀ ਨਹੀਂ, ਜਿਹਦੇ ਕੋਲੇ ਚਲ ਜਾਵੇ ਉਹਨੂੰ ਵੀ ਕਿਸੇ ਦੀ ਗੋਚਰੀ ਨਹੀਂ ਛੱਡਦੀ, ਉਹ ਅਗੋਚਰ ਹੋ ਜਾਂਦਾ। ਉਹ ਫਿਰ ਵਸਤੂ ਗੁਰੂ ਕੋਲੇ ਆ, ਉਹ ਨਾਮ ਏ, ਉਹ ਅਸੀਂ ਲੈਣ ਨੂੰ ਤਿਆਰ ਨਹੀਂ। ਸੋਲਾਹ ਦੀ ਬਾਣੀ ਚਲੋ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ। ਇਹ ਸਾਡਾ ਨਗਰ ਜਿਹੜਾ ਭਰਿਆ ਪਿਆ ਇਹਦੇ ਨਾਲ, ਲੇਕਿਨ ਇਹਦਾ ਖੰਡਨ ਕਿਵੇਂ ਹੋਣਾ, ਇਹਨੂੰ ਬਾਹਰ ਕਿਵੇਂ ਕੱਢਣਾ? ਗੁਰੂ ਨੂੰ ਮਿਲਣਾ ਪੈਣਾ।

ਤੱਕ ਹਨੇਰਾ ਕੱਟਿਆ ਗਿਆ। ਬਸਤ ਅਗੋਚਰ ਪਾਈ ਘੱਟ ਦੀਪ ਕਰਿਆ ਸਮਾਈ, ਉਹ ਵਸਤੂ ਪਾਈ ਏ ਜਿਹੜੀ ਪ੍ਰਕਾਸ਼ ਕਰਨ ਵਾਲੀ ਅਲਾਹੀ ਨਾਮ ਏ, ਦੇ ਉਹਨੇ ਮੇਰੇ ਅੰਦਰ ਇੱਕ ਦੀਵਾ ਜਗਾਇਆ। ਦੀਪਕ ਦੀਵਾ ਉਹ ਹੈ ਜਿਹੜਾ ਜਗਿਆ ਹੋਇਆ, ਮੇਰੇ ਅੰਦਰ ਇੱਕ ਦੀਵਾ ਜਗਾਇਆ ਹੈ। ਤੇ ਉਸ ਦੀਵੇ ਚ ਕੀ ਕਹਿ ਕਬੀਰ ਅਬ ਜਾਣੇ ਆ, ਮੈਂ ਹਨੇਰੇ ਵਿੱਚ ਹੀ ਸੀਗੇ, ਇਸ ਮੈਂ ਉਹਨੂੰ ਜਾਣਦਾ ਨਹੀਂ ਸੀਗਾ, ਤੇ ਮੈਂ ਉਸ ਨੂੰ ਹੁਣ ਉਹ ਪ੍ਰਕਾਸ਼ ਹੋਇਆ ਤੇ ਉਹਨੂੰ ਜਾਣਿਆ। ਜਦੋਂ ਉਹਦੇ ਨੂਰ ਦੇ ਦੀਦਾਰ ਕੀਤੇ, ਕਿਸੇ ਨੇ ਪੁੱਛਿਆ ਵੀ ਉਹਦਾ ਪ੍ਰਕਾਸ਼ ਕਿੱਡਾ ਕੁ ਹੋਊਗਾ, ਕਹਿੰਦੇ ਲੱਖਾਂ ਸੂਰਜ ਹੋਣ, ਲੱਖਾਂ ਚੰਦਰਮਾ ਹੋਣ, ਉਹਦੀ ਤਿਲ ਮਾਤਰ ਵੀ ਛੱਬ ਜਿਹੜੀ ਇਹਨੂੰ ਪੈ ਨਹੀਂ ਸਕਦੀ। ਕਹਿੰਦੇ ਭਾਈ ਇਸੇ ਲੱਖਾਂ ਸੂਰਜ ਹੋਣਗੇ, ਇੱਕ ਸੂਰਜ ਦੀ ਗਰਮੀ ਨਹੀਂ ਚੱਲੀ ਜਾਂਦੀ, ਉਹ ਤਾਂ ਸਾੜ ਦੇਣਗੇ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਲੱਖ ਲੱਖ ਸਸੀਅਰ ਭਾਣ ਕਿਰਨ ਠਰੂਰ ਹੈ। ਕਹਿੰਦੇ ਲੱਖਾਂ ਸੂਰਜ ਲੱਖਾਂ ਚੰਦਰਮਾ, ਲੇਕਿਨ ਉਹਦੀ ਇੱਕ ਇੱਕ ਜਿਹੜੀ ਕਿਰਨ ਤੇਰੇ ਅੰਦਰ ਨੂੰ ਸ਼ਾਂਤੀ, ਤੇਰੇ ਅੰਦਰ ਨੂੰ ਈਰਖਾ ਦੀ ਅੱਗ ਚੋਂ ਕੱਢਣ ਵਾਲੀ ਹੈ, ਤੇਰੇ ਅੰਦਰ ਇਹੋ ਜਿਹਾ ਪ੍ਰਕਾਸ਼ ਕਰਦੀ ਹੈ। ਤੇ ਫਿਰ ਉਸ ਪ੍ਰਕਾਸ਼ ਜਬ ਜਾਣੇ ਆ ਤਉ ਮਨ ਮਾਨੇ ਆ, ਹੁਣ ਜਾਣਿਆ ਤੇ ਮਨ ਮੰਨ ਗਿਆ। ਸਤਿਗੁਰ ਦੇ ਇਲਾਹੀ ਬਚਨ ਦੀ ਇੱਕ ਪੰਕਤੀ ਹੈ, ਕਰਮ ਕਰੇ ਤੇ ਬੰਦਾ, ਬੰਦਾ ਨਹੀਂ ਧੱਦੇ ਨਾਲ ਬੰਦਾ, ਨਾ ਕਰੇ ਤੇ ਨਿੰਦਾ। ਹੁਣ ਇਸੇ ਗੱਲ ਚ ਫਸਿਆ ਹੁੰਦਾ ਹੈ ਵੀ ਜੇ ਕੰਮ ਕਰਨਾ ਹੈ ਨਾ ਕੀਤਾ ਲੋਕੀ ਨਿੰਦਿਆ ਕਰਨਗੇ, ਲੇਕਿਨ ਉੱਥੇ ਪਹੁੰਚਿਆ ਹੋਇਆ ਕਰਮ ਕਾਂਡ ਚ ਨਹੀਂ ਪੈਂਦਾ। ਉੱਥੇ ਪਹੁੰਚਿਆ ਹੋਇਆ ਇਹ ਨਹੀਂ ਸੋਚਦਾ ਕਿ ਲੋਕੀ ਮੇਰੀ ਨਿੰਦਿਆ ਕਰਦੇ, ਕਹਿੰਦੇ ਨੇ ਕਰਨੀ ਕਰੀ ਜਾਓ। ਉਹ ਕਹਿੰਦਾ ਹੁਣ ਮੈਂ ਲੋਕਾਂ ਦੇ ਮਗਰ ਨਹੀਂ ਲੱਗਾਂਗਾ, ਮਨ ਮੰਨ ਗਿਆ ਮੈਂ ਜਾਣਿਆ। ਮਨ ਮਾਨੇ ਲੋਕ ਨਾ ਭਤੀਜਾ, ਕਹਿੰਦਾ ਜਦੋਂ ਮਨ ਮੰਨ ਗਿਆ ਹੁਣ ਦੁਨੀਆਂ ਤੋਂ ਵੱਖਰਾ ਹੋ ਗਿਆ, ਉਹਦੀ ਚਾਲ ਦੁਨੀਆਂ ਤੋਂ ਉਲਟ ਹੋ ਗਈ ਹੈ, ਉਹ ਦੁਨੀਆਂ ਨਾਲ ਨਹੀਂ ਚੱਲਦਾ, ਉਹ ਅਕਾਲ ਪੁਰਖ ਨਾਲ ਚੱਲਦਾ ਹੈ, ਉਲਟੀ ਗੰਗਾ ਜਮਨ ਮਿਲਾਓ। ਤੇ ਲੋਕ ਕਹਿੰਦੇ ਆ ਉਹਨੂੰ ਮਾੜਾ, ਲੋਕ ਕਮਲਾ ਕਹਿੰਦੇ ਕਮਲਾ ਹੈ। ਕਹਿੰਦੇ ਭਾਈ ਲੋਕਾ ਤੂੰ ਕੀ ਕਹਿਣਾ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ। ਕਹਿੰਦੇ ਭਾਈ ਲੋਕਾਂ ਵੱਲ ਨਾ ਵੇਖੀ, ਲੋਕਾਂ ਨਾਲ ਵੇਖੇਗਾ ਤੇ ਆਪਣੀ ਜ਼ਿੰਦਗੀ ਨੂੰ ਰੋੜ ਲਏਗਾ। ਲੋਕਾਂ ਨੇ ਜੋ ਕਹਿਣਾ ਹੈ ਉਹ ਕਹਿ ਲੈਣਾ, ਤੂੰ ਕੀ ਕਰੀ, ਤੂੰ ਉਸ ਵਾਹਿਗੁਰੂ ਕਾਲ ਪੁਰਖ ਦਾ ਨਾਮ ਜਪੀ ਤਾਂ ਕਿ ਤੂੰ ਮੂਰਖ ਨਾ ਬਣੇ। ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੇ ਵਾਰਿੰਗ ਬਾਰਾ। ਅੱਖੀ ਬਣਾ ਮੂਰਖਾ, ਕਿਉਂ ਨੀ ਉਹਦਾ ਨਾਮ ਜਪਦਾ, ਵਾਰ ਵਾਰ ਜਾਪ ਆਪਣੇ ਮੁਖ ਤੋਂ ਵਾਰ ਵਾਰ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਜਿਸੇ ਉਹਦਾ ਨਾਮ ਜਪਿਆ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾ

0: ਗੁਰੂ ਕੀ ਸਾਜਨੀ ਬਾਜੀ ਪਰਮ ਪਿਆਰੀ ਸਾਧ ਸੰਗਤ ਭਾਗੇ ਹੋ ਜਵਾਬ ਜੀ ਨੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਖੁਸ਼ੀਆਂ ਲੈਣ ਵਾਸਤੇ ਆਸਾ ਕੀ ਵਾਰ ਦਾ ਕੀਰਤਨ ਉਪਰੰਤ ਮੁੱਖ ਵਾਕ ਦੀ ਕਥਾ ਅਰਦਾਸ ਉਪਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨ, ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰਗਾਹੇ ਪ੍ਰਵਾਨ ਕਰਨ, ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਪੂਰ ਕਰਨ। ਇਸੇ ਤਰ੍ਹਾਂ ਆਪ ਗੁਰੂ ਕੀ ਬਾਣੀ ਗੁਰੂ ਕਾ ਕੀਰਤਨ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਨਾਲ ਬੇਨਤੀਆਂ ਨੇ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਨੌਰਥ ਹਾਲ ਸਾਊਥ ਹਾਲ ਦੋ ਡਬਲ ਸਟੋਰੀ ਬਿਲਡਿੰਗਾਂ ਬਣ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਹੈ। ਜਿਨ੍ਹਾਂ ਨੇ ਅਜੇ ਤੱਕ ਕੋਈ ਸੇਵਾ ਨਹੀਂ ਕੀਤੀ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਦਸਵੰਧ ਕੱਟ ਕੇ ਔਰ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਲਓ ਜੀ। 11, 12, 13 ਸਤੰਬਰ ਨੂੰ ਰਾਗ ਦਰਬਾਰ ਹੋ ਰਿਹਾ, 31 ਰਾਗ ਦਰਬਾਰ ਜਿਸ ਦੇ ਵਿੱਚ ਬਹੁਤ ਸਾਰੇ ਵਿਦਵਾਨ ਸੱਜਣ ਪਹੁੰਚਣਗੇ। ਜਵਾਬ ਦੀਆਂ ਨੂੰ ਗੁਰਮਤ ਰਾਗ ਸਰਵਣ ਕਰਾ ਕਰਕੇ ਸੰਗਤਾਂ ਨਿਹਾਲ ਕਰਨਗੇ। 17 ਸਤੰਬਰ ਨੂੰ ਅੱਸੂ ਦੀ ਸੰਗਰਾਂਦ ਹੈ, ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ। 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ, ਉਹਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਲੈਣੀਆਂ ਜੀ। ਆਓ ਹੁਣ ਸਹਿਜ ਪਾਠ ਦਾ ਸਮਾਂ ਹੋਇਆ ਹੈ, ਆਪ ਜੀ ਨੂੰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਸਹਿਜ ਪਾਠ ਬੜੇ ਸ਼ਰਧਾ ਭਾਵਨਾ ਦੇਣ ਨਾਲ ਸਰਵਣ ਕਰਾਉਣਗੇ। ਉਹਨਾਂ ਫਸਫਾਂ ਬਾਣੀ ਸਰਵਣ ਕਰੀਏ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੇ ਖੇਮਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਘਰਾਂ ਵਿੱਚ ਬੈਠੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 1120 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਾਵਨ ਅੰਗ 1120 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

खूले कपट तपट बुझ तृष्णा, जीवों देख दर सारी, कौन सो जतनो।

संतह संग उदारी। केदारा महल्ला पंजवा हारु हार।

ਭ੍ਰਮ ਭਉ ਭ੍ਰਮ ਭਉ ਮੋਹ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਅਹੰਗ ਬੁੱਧ ਤਜਾਵੋ ਆਪਣੀ ਭਗਤ ਦੇਹ ਦਇਆਲਾ ਵਡਭਾਗੀ ਨਾਨਕ ਹਰ ਪਾਵੋ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਣ ਰੰਗ ਰਚਤ ਮਿਥਿਆ ਪਹਿਰਤ ਖਾਤ ਰਹਾਉ ਧਨ ਜੋਬਨ ਸੰਪੈ ਸੁਖ ਭੁਗਵੈ ਸੰਗ ਨਾ ਨਿਭਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦ੍ਰੁਮ ਛਾਇਆ

ਰਾਤ ਦੁਰਲਭ ਸਹਿਜੇ ਪਿਆਸ ਬੁਝਾਈ ਰਹਾਉ। ਪੈ ਵਿੱਚ ਭਾਉ ਭਾਏ ਕੋ ਬੁਝੈ ਹਰ ਰਸ ਪਾਵੈ ਭਾਈ ਜੇਤੇ ਘਟ ਅੰਮ੍ਰਿਤ ਸਭ ਹੀ ਮਹਿ ਭਾਵੈ ਤਿਸੈ ਪਿਆਈ। ਨਗਰੀ ਏਕੈ ਨੌ ਦਰਵਾਜੇ ਧਾਵਤ ਬਰਜ ਰਹਾਈ ਤ੍ਰਿਕੁਟੀ ਛੁਟੈ ਦਸਵਾ ਦਰ ਫੁਲੈ ਤਾ ਮਨ ਕੀ ਵਾ ਭਾਈ। ਅਭੈ ਪਦ ਪੂਰ ਤਾਪ ਤਹਿ ਨਾਸੇ ਕਹਿ ਕਬੀਰ ਬਿਚਾਰੀ ਉਬਟ ਚਲੰਤੇ ਇਹ ਮਦ ਪਾਇਆ ਜੈਸੇ ਖੂੰਦ ਖੁਮਾਰੀ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੀ ਗਤ ਨਹੀਂ ਏਕੈ ਜਾਨੀ ਫੂਟੀ ਆਖੈ ਕਛੂ ਨ ਸੁਜੈ ਬੂੜ ਮੂਏ ਬਿਨ ਪਾਨੀ। ਚਲਤ ਕਤ ਟੇਡੇ ਟੇਡੇ ਟੇਡੇ ਅਸਤ ਚਰਮ ਵਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਰਹਾਉ। ਰਾਮ ਨ ਜਪੋ ਕਵਣ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਿਕ ਜਤਨ ਕਰ ਇਹੋ

रहा। लालच झूठ बिकार महामद, ए बिद औद बिहान, कह कबीर अंत।

ਪਾਇਆ ਅਲਖ ਭੀਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ

ਮਹਲਾ ਪੰਜਵਾਂ ਗੁਰਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣਤ ਅਵਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰ ਅਪਰੰਪ

ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵਿਸੂ ਸਾਚ ਰਤੇ ਸਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨ ਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਬਦ ਰਤੇ ਪਤ ਪਾਈ

ਮਹੱਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹਿ ਰਾਮ ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹਿ।

आवै, किरत कै बंद है भीख भया। जेते जी जंत जल थल महियल, जतर कतर

ਤੂੰ ਜਾਗੈ ਜੇ ਸਤਿਗੁਰ ਮਿਲੈ ਪੰਚ ਦੂਤ ਵਸਕਤ ਕਰੈ ਸੂ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ।

ਚਾਰ ਹੁਕਮ ਬੁੱਝ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਇਹੋ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ ਮਨ ਕਾ ਸੁਭਾਉ

ਪਿਆਰ ਆਪ ਉਧਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੈ ਮਨਮੁਖ ਜੰਪੁਰ ਜਾਹੇ ਔਖੇ ਹੋਵੈ ਝੂਟਾ ਖਾਹੇ ਹਾਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੂ ਮਹੱਲਾ ਤੀਜਾ

ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸਤਿਗੁਰੂ ਜੀ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਬਾਣੀ ਦਾ ਭਾਵ ਸਭਨਾਂ ਸੰਗਤਾਂ ਨੂੰ ਪ੍ਰਦਾਨ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚੰਦ।

ਵੇਖਾ ਤਪਦਿਆਂ ਦੱਸਾਂ ਦੇਖੋ ਪਾਵੇ ਫਿਰ ਨਾਮਾ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਗਤੀ ਰਖ ਮਰਨਾ ਸਭੁਣ ਤੇਰੇ ਬਣਾਈ ਵਿਣ ਗੁਰ ਕੀਰਤਨ ਸਵਸਥ ਆਸਾਣੀ ਬ੍ਰਹਮਾ ਸਤ ਸੁਹਾਨ ਕਵਣ ਸੁਵੇਲਾ ਭਗਤ ਕਵਣ ਕਵਣ।

ਇੱਥੇ ਸਭ ਤੋਂ ਪਹਿਲੇ ਦਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਗੂਰ ਤੋਂ ਸਰਮਾ ਇਹ ਭੇਦਾਸ ਤੇ ਦਾ ਬੰਦ ਖਲਾਸੀ ਭਾਣੇ ਹੋਰ ਆਸ ਨਾ ਸਕਿਆ।

ਕਰਮ ਖੰਡ ਕਾ

नानक अंत न अंत ज्ञान अंत में ज्ञान प्रचंड।

ਕਮਲ ਸੁਰੇਂਦਾ ਭਗਤ ਕਮਲ।

0: ਸਾਲਾ ਦੀ ਸਾਲਾ ਹੈ ਇੱਥੇ ਨਦੀਆਂ ਤੇ ਬਾਹ ਪਾਣ ਤੋਂ ਨਾ ਜਾਣ ਸਮੁੰਦ ਚਾ ਕਰਤਾ ਗਿਰੀ ਕੁਲ ਨਾਮਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ

मोल धर्म मोल दी बाट मोल

ਨਾਨਕ ਅੰਤ।

ਵੇਖਾ ਤਪਦਿਆਂ ਕੰਦਾ ਦੇਖੋ ਪਾਵੇ ਤਿਲਕਾ ਮਾਂ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਗਰਤੀ ਰਖ ਮਰਨਾ ਸਭ ਗੁਣ ਤੇਰੇ ਸੁਣਾਈ ਹੋਏ ਬਿਣ ਗੁਣ ਕੀਤੇ ਬਸ ਆਸ ਬਾਣੀ ਬ੍ਰਹਮਾ ਸਤ ਸੁਹਾਨ ਕਮਣ ਸੁਣੇਗਾ ਭਗਤ ਕਮਣ

ਲੈ ਮੁਕਰਮਾ ਇੱਥੇ ਮੂਰਤ ਨਾਹੀ ਨਾ ਇੱਥੇ ਅੰਗੂਪ ਮੁਕਰਮਾ ਇਹ ਭੇਦਾ ਸਹੀ ਦਾ ਬੰਦ ਖਲਾਸੀ ਭਾਣੇ ਹੋਰ ਆਸਣ ਸੱਚਿਆ ਇੱਕੋ ਫੈਸਲੇ ਆਖਣ

0: ਕਿਸੇ ਕਿਰਤ ਰੱਖਣ ਤੋਂ ਹੁੰਦਾ
1: ਕਿਰਤੀਆਂ ਪਾਣੀ ਕਿਰਤੀਆਂ ਪਾਣੀ ਕਿਰਤੇ ਪਾਸ ਰਹਿੰਦਾ
0: ਕਿਰਤੀਆਂ ਸੁਣਦੀ ਨਾਨਕ ਅੰਤ।

संत सदगुरु ज्ञान विचार संत सती संत दाता संत

आकर मीरिया बैठा पंडित दीजिए।

आख्या ना जाए आख आख रहे।

0: ਕਿੱਥੇ ਚਿੱਤ ਰੱਖਣ ਤੂੰ ਹੁੰਦਾ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ
0: ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚਨ।

स्वस्थ आत्मनि ब्रह्म तत्स्वान्तरम्।

ਕਹਿੰਦੇ ਕਿਤੇ ਸੰਤੂਰ ਕਿਤੀਆਂ ਸੁੱਤੀ ਨਾਨਕ ਅੰਗ

ਦੇਖਾ ਤੀਰਤ ਤਪ ਪਿਆ ਕਰਦਾ ਦੇਖੋ ਪਾਵੈ ਫਿਰਦਾ ਮਨ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਕਰ ਤੀਰਤ ਮਰਨਾ ਸਭ ਗੁਣ ਤੇਰੇ ਆਸਾਣੀ ਬ੍ਰਹਮਾ ਸਤ ਸੁਹਾਨ ਕਮਣ ਸੁਣੇਗਾ ਭਗਤ ਕਮਣ ਕਮਣ ਸਿੱਧ ਕਮਣਾ।

ਅੱਖਾਂ ਜ਼ੋਰ ਤੋਂ ਪੈਣਾ ਜ਼ੋਰ ਜ਼ੋਰ ਨਾਲ ਮੰਗਣ ਦੇ।

ਦੇਵਤਾ ਮੁਣ ਕੇ ਤੇ ਕਿਤੇ ਤੰਦੂਦ ਕੇਤੀਆਂ ਸੁਣੀ ਨਾਨਕ ਅੰਤ

ਮਨ ਉਦਤ ਸੁਰਾ ਸੁਰਾ ਸੁਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ, ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾ ਲਈ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਤਿਆਰ, ਕੁਦਰਤ ਜਾਤੀ ਜਿਨਸੀ ਰੱਖੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੇਸੰਤਰ, ਕੁਦਰਤੀ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੋ ਤਾਕ ਪੌੜੀ, ਆਪੀ ਨੇ ਭੋਗ ਭੋਗ ਕਹੇ ਹੋਰ ਭਸਮਣ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਰ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਏ ਵੋ ਲੇਖਾ ਕਰ ਸਮਝਾਇਆ, ਥਾਂ ਨਹੀਂ ਹੋਵੀ ਪਾਉਂਦੀ ਹੁਣ ਸੁਣੀਏ ਕਿਆਰੋ ਆਇਆ, ਮਨ ਅੰਦੇ ਜਨਮ ਗਵਾਇਆ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਂ ਸਰਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਭਉ ਦੇਖਿਆ ਸਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਰ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤਾ ਨੱਚਾ ਮੰਗ ਤੇ ਗਿੜਮੁੜ ਪੂਰੈ ਤਾਲ, ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਰ, ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ, ਜਿੱਤਨ ਭਾਈਏ ਨਾਨਕਾ ਸਿਤਨ ਹੋਵੇ ਛਾਰ, ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਪਾਰ, ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵੱਡਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਸਲੋਕ ਮਹੱਲਾ ਪਹਿਲਾ। ਘੜੀਆ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੇਸੰਤਰ, ਚੰਦ ਸੂਰਜ ਅਵਤਾਰ, ਸਗਲ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉਡਰਾਵਾ ਝਾਟੇ ਪਾਏ, ਵੇਖੈ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੈ ਤਾਰ, ਆਪ ਪਛਾੜੈ ਧਰਤੀ ਨਾਲ, ਗਾਵੈ ਗੋਪੀਆ ਗਾਵੈ ਕਾਣ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਉਲੂ ਚਰਖਾ ਚੱਕੀ ਚੱਕ, ਥੱਲ ਬਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾਹਾ, ਪੰਖੀ ਭਾਉਂਦਿਆਂ ਲੈਣ ਨਾ ਸਾਹਾ, ਸੂਏ ਝਾੜ ਸਿਭਾਈਏ ਜੰਤ, ਨਾਨਕ ਭਾਉਂਦਿਆਂ ਗਣਤ ਨਾਂਤ, ਬੰਧਨ ਬੰਦ ਭਵਾਏ ਸੋਏ, ਪਈਏ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੇਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਰੌਲ ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨ ਜਾਈਏ, ਜੀਉ ਪਿੰਡ ਸਭ ਤੇ ਸਦਾ ਜੇ ਖਾਜੇ ਆਪ ਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ, ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇ ਦੀ ਆਈਏ, ਕੋ ਰਹੇ ਨ ਭਰੀਏ ਪਾਈਏ। ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ, ਪੜ ਪੜ ਕਰੇ ਵਿਚਾਰ, ਬੰਦੇ ਜੇ ਭਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਹਣ, ਦਰਸ਼ਨ ਰੂਪ ਅਪਾਰ, ਤੀਰਥ ਨਾਵੈ ਪਤਾ ਪੂਜਾ ਅਗਰ ਵਾਸ ਬਹਿਕਾਰ,
ਜੋਗੀ ਸੁਨ ਧਿਆਪਨ ਚੇਤੇ ਅਲਖ ਨਾਮ ਕਰਤਾਰ ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਦੀਦੈ ਮੰਗੈ ਹੱਸੈ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਏ ਚਲੇ ਐ ਥਾਂ ਤਿਨਾ ਵੀ ਭਾਈ ਕਾਰ ਚਲ ਸਰਪੀ ਆਪੂਆ ਲੋਹਾ ਆਕਾਰ ਆਕਾਰ ਉਹ ਜੋ ਦੇਖਿਆ ਤੂੰ ਹੈ ਉਹ ਜੋ ਆਖੇ ਸੋ ਤੂੰ ਹੈ ਜਾਣਾ ਤਿਨਾ ਵੀ ਤੇਰੀ ਸਾਰ ਨਾਨਕ ਭਗਤਾ ਮੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਹਿਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਭਈ ਕੁਮਿਆਰ ਤੜਪਾਂਡੇ ਇੱਟਾਂ ਘੀਆ ਜਲਦੀ ਕਰੇ ਪਕਾਰ ਜਥਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਨਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਬਿਜੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੂਰਖ ਮੋਖ ਮੁਕਤ ਕੀ ਸਾਰ ਨ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤਾ ਪਾਇਆ ਹੋਮੇ ਬੁੱਝੇ ਤਾਂਦਰ ਸੂਝੇ ਗਿਆਨ ਬਹੂਣਾ ਕਥ ਕਥ ਰੂਝੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹੋਮੇ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ ਹੋਮੇ ਦੀਰਘ ਰੋਗ ਹੈ ਦਾਰੂ ਵੀ ਸਮਾ ਹੈ ਕਿਰਪਾ ਕਰੇ ਜਾ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੇ ਜਨੋ ਇਹ ਸੰਜਮ ਦੁੱਖ ਪਾਏ ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨ ਰੱਖਿਆ ਨ ਕਰ ਸੁਕਿਰਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਤੀਪਾਂ ਲੋਹਾਂ ਮੰਡਲਾਂ ਖੰਡਾਂ ਬ੍ਰਹਮੰਡਾਂ ਅੰਡਰ ਜੇ ਰਿਜ ਉਤਪਜਾ ਖਾਣੀ ਤਿਸੇ ਸੰਤਾਂ ਜੋਤ ਮਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਹੋਈ ਕਰਨੀ ਤਾਏ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸੇ ਦੀਵਾਨ ਅਭਗ ਨਾਨਕ ਸੱਚੇ ਨਾਮ ਬਨ ਕਿਆ ਟਿੱਕਾ ਕਿਆ ਤਾਕ ਮਹੱਲਾ ਪਹਿਲਾ ਲੱਖ ਨੇਕੀਆਂ ਚਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਵਾਨ ਲੱਖ ਸੂਰਤਨ ਸਗਰਾਮ ਰਣਮੈ ਛੁਟੇ ਪੁਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸਾਨ ਪੌੜੀ ਸੱਚਾ ਸਾਹਿਬ ਏਕੂ ਜਿਨ ਸੱਚੋ ਸੱਚ ਵਰਤਾਇਆ ਜਿਸ ਚੁੰਡੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਹਿਰਕੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਤੀ ਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਖੜੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੇ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਝਖਣਾ ਚਾਖ ਮਹੱਲਾ ਪਹਿਲਾ ਲੱਖ ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਕਿਆ ਦੇਹੀ ਦੁੱਖ ਦੀਆ ਸੋ ਮੈਂ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਭਗੂਤਾ ਕਿਉਂ ਜਾ ਕੇ ਗੁਰ ਬਿਨ ਸੂਤਾ ਭਗਵਤ ਤਾਣਾ ਆਪਣਾ ਕੀਆ ਸਮਾਣਾ ਅਲਮ ਲਿਖਾਈ ਸਰਛਾਈ ਪਾਈ ਮੂਰਖੇ ਅੰਦਰ ਪੱਤ ਗਵਾਈ
ਬਿਨਾਂ ਮੇ ਕਿਛ ਥਾਂ ਨਾ ਪਾਈ ਰਹੇ ਬਿਵਾਣੀ ਬੜੀ ਮਸਾਣੀ ਅੰਦਰ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇ ਸੇ ਤੈ ਨਹਿ ਕੇਵਲ ਹੋਮੇ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋਈ ਨ ਲਹਿਨੇ ਧਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੁੰਦਾ ਆਪ ਗੜਾਏ ਦੇ ਹੋ ਢਾਡੀ ਕਾ ਨੀਜ ਜਾਤ ਹੋਰ ਉੱਤਮ ਜਾਤ ਸੁਧਾਏ ਦੇ ਤਿੰਨ ਮੰਗਾਂ ਚ ਤੁਝੇ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਬੈਸਣ ਹਾਰ ਕੂੜ ਸੋਹਣਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ

ਕਿਸ ਨਾਨਕੀ ਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾ ਕਿਉਂ ਕੂੜ ਡੂਬੇ ਪੂਰ ਨਾਨਕ ਵਖਾਣੇ ਬੇਨਤੀ ਤੁਜਵਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜੇ ਸੱਤ ਧਰੇ ਪਿਆਰ ਨੌ ਸੁਣ ਮਨ ਰਹਸੀਏ ਤੇ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੇ ਵਿੱਚ ਦੇਹ ਕਰਤਾ ਵੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਭਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਰਹਿ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਰਥ ਧਿਆਈਏ ਪਰ ਤੇ ਉਹ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦੇ ਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤਲ ਹੈਗੇ ਅਬ ਕਿਉ ਉਕਵੇ ਦਾਲ ਜੇ ਇਹ ਇੱਕ ਹੋਏ ਕਿ ਉਕਵੇ ਰੁਤੀ ਰੁਤੀ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਏ ਸਰਮ ਪਹਤਨ ਹੋਏ ਨਾਨਕ ਭਗਤੀ ਜੇ ਰੁਪਏ ਕੂੜੇ ਸੋਈ ਨ ਕੋਏ ਮਹੱਲਾ ਪਹਿਲਾ ਲਭ ਭਾਪ ਦੋ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮਦੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਪਿਹੁਣੀ ਭਾ ਭਰੇ ਮੁਰਦਾਰ ਗਿਆਨੀ ਨੱਚੇ ਵਾਜਾ ਬਾਬੇ ਰੂਪ ਕਰੇ ਸੀਗਾਰ ਊਚਾ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹੁਕਮ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੈ ਮੁਖ ਦੁਆਰ ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਹੇ ਕਰ ਭਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਨਾ ਪਿੱਛੇ ਪਾਈਏ ਦਾ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੁਭ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਦਾ ਕਰੇ ਸੋਏ ਆਗੇ ਜਾਤ ਨਾ ਜੋਰ ਅੱਗੇ ਜਿਉ ਨੇਵੇ ਜਿਨਕੇ ਲੇਖੇ ਪਤ ਪਵੇ ਚੰਗੇ ਸਹੀ ਕੇ ਪੌੜੀ ਕਰਮ ਪਹਿਰਾਜਨ ਤੁਦ ਪਾਇਆ ਤਾਂ ਤੇਰੇ ਖਸਮ ਤੇ ਆਇਆ ਇਹਨਾਂ ਜਾਂਤਾ ਕੇ ਉਸ ਕੁਛ ਨਹੀਂ ਤੁਦ ਵੇਖੀ ਜਗਤ ਉਪਾਇਆ ਇੱਕ ਨਾਂ ਨੂੰ ਤੂੰ ਮੇਲ ਲਹਿ ਕੇ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਰਿਹਾਰੀ ਕੁਦ ਤਵੱਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ

ਕਮੇਰ ਸਰੀਰ ਕਾ ਇਕ ਰਥ ਇਕ ਰਥਵਾ ਹੋ ਜੁਗ ਜੁਗ ਫਿਰੇ ਭਟਾਈਐ ਗਿਆਨੀ ਬੁੱਝੈ ਤਾਹੈ ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ ਹੋ ਤ੍ਰੇਤੇ ਰਥ ਜਤੇ ਕਾ ਜੋਰ ਅਗੇ

ਉਥੋਂ ਮਾਨਕ ਨਾਨਕਾ ਜੋਗਲ ਚੱਲੇ ਪਾਏ ਚੌਪੜ ਮੁੱਲ ਆਇਆ ਬਹੁ ਚੌਂਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰ ਬ੍ਰਾਹਮਣ ਥੀਆ ਉਹ ਮੂਹਾ ਉਹ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਗ ਬਾਹੂ ਕਤੀਏ ਬਾਮਣ ਬੱਠੇ ਆਏ ਕਹ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਵੀ ਫਿਰ ਹੋਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ ਨਾ ਬਣੀਏ ਪਤ ਉਪਜੇ ਸਾਲਾ ਹੀ ਸਤਸੂਤ ਦਰਗੇ ਅੰਦਰ ਪਾਈਏ ਤੱਕ ਨਾ ਤੂਟ ਸਪੂਤ ਮਹੱਲਾ ਪਹਿਲਾ ਤੱਕ ਨਾ ਇੰਦਰੀ ਤੱਕ ਨਾ ਨਾਰੀ ਭਲਕੇ ਥੱਕ ਪਵੇ ਨਿਤ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜੀਭਾ ਤੱਕ ਨਾ ਅੱਖੀ ਬੇਤੱਗਾ ਆਪੇ ਬੱਤੇ ਵਟਧਾਗੇ ਅਵਰਾ ਘੱਤੇ।

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਰ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨੋ ਚਿੰਤਾ।

ਕੂੜੀ ਰਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪਰਵਾਨ ਮਦੇਸ਼ ਧਾਨ ਲੈ ਪੂਜੈ ਪੁਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਫਿੱਟੇ ਵੇ ਮਤ ਫਿੱਟੇ ਅੰਨ ਅਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੁਰੀ ਭਰੇਣ ਕੋਹ ਨਾਨਕ ਸੱਚ ਧਿਆਈਐ ਸੱਚ ਹੋਵੇ।

ਭਾਉ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਸਲੋਕ ਮਹੱਲਾ ਪਹਿਲਾ। ਜੇ ਮੋਹਕਾ ਕਰਮ ਹੋਏ ਕਰਵੋ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ।

ਜੂਠੇ ਜੂਠਾ ਮੁਖ ਵਸੇ ਨਿਤਨਤ ਹੋਏ ਖਵਾਰ ਸੂਚੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਭੁਲਾਣੇ ਪੌਣ ਬੇਘਰ ਰੰਗੀ ਹਰਮ ਸਵਾਰਿਆ ਕੋਠੇ ਵੰਡ ਪਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ਼ ਕਰ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ ਕਰ ਫਰਮਾਏ ਸਿਖਾਇਆ ਵਿਖ ਮਹਲਤ ਮਰਨ ਵਿਸਾਰਿਆ ਜਰ ਆਈ ਜੋ ਬਣਹਾਰਿਆ ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆਂ ਬਾਝ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੁਛ

ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤੁਨ ਰਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾ ਇਹ ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆ ਸਭ ਮਿਲੇ ਤਨ ਧਰੀ ਆਈਆ ਜਤ ਸਭਾਣਾ ਤਾਂ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਭਰਿਆਈਆ ਸਤ ਉੱਠੇ ਨੋ ਨਿਦ ਪਾਈਆ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੀਏ ਕੋਈ ਨਾ ਭੇਟਿਓ ਜਾਏ।

ਪਾਪੀ ਸਿਓ ਤਨ ਕੱਢਿਆ ਥੁੱਕਾ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨਾ ਮੇਰ ਸਖਾਏ ਨਾਨਕੇ ਵਹਿ ਜਾਣੀਏ ਤਿਤ ਮੁਖ ਥੁੱਕੋ ਪਾਏ ਮਹੱਲਾ ਪਹਿਲਾ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੇ ਆਹੋ ਭੰਡੇ ਹੋਵੇ ਦੋਸਤੀ ਭੰਡ ਚੱਲੇ ਰਾਹੋ ਭੰਡ ਬੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਭੰਡ ਉਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾਹੀਏ ਭਾਗਾਂ ਰੱਤੀ ਚਾਰ ਨਾਨਕੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਹੀਂ ਕੁਝ ਹੁਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਜੇ ਰਹਿਣਾ ਨਾਹੀਏ ਤੇ ਜਗਤਾ ਕਾਇਤ ਗਾਰ ਵਹੰਡੀਏ ਮੰਦਾ ਕਿਸ ਨੂੰ ਆਖੀਏ ਪੜੇ ਅੱਖਰ ਇਹੋ ਗੁੱਜੀਏ ਮੂਰਖੇ ਨਾਲ ਨਲੂਜੀਏ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੀਏ।

ਲੱਗੇ ਜਾਏ ਨਾਨਕਿਆ ਸਿੰਘ ਕਾਢੀਏ ਸਦੀ ਰਹੇ ਸਮਾਏ। ਚੰਗੇ ਚੰਗਾ ਕਰਮ ਨੇ ਮੰਦਾ ਮੰਦਾ ਹੋਏ, ਆਸੁ ਕਿਹੇ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ। ਸਲਾਮ ਜਵਾਬ ਦੇ ਹੋਏ ਕਰੇ ਮੁੰਡੋ ਫੁੱਤਾ ਜਾਏ, ਨਾਨਕ ਤੋਂ ਵੇ ਕੂੜੀਆਂ ਥਾਏ ਨਕਾਈ ਪਾਏ ਪੌੜੀ। ਜਿੱਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸਮਾਜੀਏ, ਜਿਨ ਕੀਤਾ ਪਾਈਏ ਆਪਣਾ ਸਾ ਘਰ ਬੁਰੀ ਕਿਉਂ ਘਾਲੀਏ। ਮੰਦਾ ਮੂਲ ਨਕੀ ਚੀਜੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਹਾਰੀਏ ਉਤ ਵੇਹਾ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ। ਸਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗਰ ਬਾਦ, ਗੱਲਾਂ ਕਰੇ ਕਨੇਰੀ।

ਦਰਲੀ ਜਿਉਂ ਤਿਸਕਾ ਥਾਉ ਨਾ ਥਿਉ ਮਹੱਲਾ ਦੂਜਾ। ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਕਦ ਚੰਗੀ ਕਰੇ ਦੂਜੀ ਵੀ ਵੈ ਰਾਸ ਪੌੜੀ। ਚਾਕਰ ਕੇ ਚਾਕਰੀ ਜੇ ਚੱਲੇ ਸਤਵੇਂ ਭਾਏ, ਹੁਰਮਤ ਇਸ ਨੂੰ ਅਗਲੀ ਉਹ

ਦੇਵ ਕਰੋ ਦਿਆ ਮੋਹ ਮਾਰ ਗਲਾਵੋ, ਜਿਤ ਪੈ ਬੰਧਨ ਟੂਟੇ, ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੈ ਛੂਟੇ ਰਹੋ। ਮਾਇਆ ਫਾਸ ਬੰਧ ਨਹੀਂ ਫਾਰੇ, ਅਰਮਨ ਸੁਣਨਾ ਲੂਕੇ, ਆਪਾ ਪਦ ਨਿਰਵਾਣ ਨਾ ਚੀਨਿਆ, ਇਹਨੇ ਵਿਦ ਅਫਿਓ ਨਾ ਚੂਕੇ, ਕਹੀ ਨਾ ਉਪਜੇ ਉਪਜੀ ਜਾਣੇ, ਭਾਵ ਅਭਾਵ ਵਿਹੂਣਾ, ਉਹਦੇ ਅਸਤ ਕੀ ਮਨ ਬੁੱਧ ਨਾ ਸੀ, ਤੋ ਸਦਾ ਸਹਿਸਲ ਵਲੀਣਾ, ਜੋ ਪ੍ਰਿਤ ਬਿੰਬ ਬਿੰਬ ਕੋ ਮਿਲੀ ਹੈ, ਉਹਦੇ ਕੁੰਭ ਵਿਗਾਰਨਾ, ਕੋ ਕਬੀਰ ਹੈ ਸਹਿਗੁਣ ਭਰਮ ਲਾਗਾ, ਤੋ ਮਨ

ਜਲਾਵੇ ਮਸਲਾ ਖੋਦ ਕਰੇ ਦੋਏ ਚੂਲੇ ਸਾਰੇ ਬਣ ਸਿਖਾਵੇ ਉਹ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਪਰਸ ਕਹਾਵੇ ਸਦਾ ਸਦਾ ਫਿਰੇ ਅਭਿਮਾਨੀ ਸਗਲ ਕੁਟੁੰਬ ਡਵਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੇ ਕਹੋ ਕਬੀਰ ਜੇ ਸਤਿਗੁਰ ਪੇਟੇ ਪੁਨ

ਹਾਂ ਪੂਤ ਤੇਰਾ ਤੂੰ ਬਾਪ ਮੇਰਾ ਏਕੇ ਠਾਰ ਦੋਹਾਂ ਬਥੇਰਾ ਕਹੋ ਕਬੀਰ ਜਿਨ ਏਕੋ ਬੁਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ ਸਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੁੱਤਰ ਭਰਿਆ ਨੀ ਆਸ ਪਾਸ ਪੰਚ ਜੋਗੀ ਆ ਬੈਠੇ ਬੀਚ ਨਿਕਟ ਦੇ ਰਾਣੀ ਨਕਟੀ ਕੋਠਨ ਗਨ ਬਾਡਾ ਹੂ ਕਿਨੇ ਬਵੇ ਕੀ ਕਾਟੀ ਤੂਰੋ ਸਗਲ ਮੈਂ ਨਕਟੀ ਕਾਕਾ ਬਾਸਾ ਸਗਲ ਮਾਰ ਓਹੇਰੀ ਸਗਲਿਆਂ ਕੀ ਹੋ ਬਹਿਨ ਪਾਣ ਜੀ ਜਿਨੇ ਬੁਰੀ ਤੇ ਚੇਰੀ ਹਮਰੋ ਉਪਰ ਤਾ ਬੜੋ ਉਵੇ ਕੀ ਆਪੇ ਸੰਤ ਕਵਾਵੇ ਉਹ ਮਾਰੇ ਮਾਥੇ ਕੰਮ ਔਰ ਹਮਰੇ ਨਿਕਟ

ਜਤਿ ਕਪੀਸਨਿਆ ਸੀ ਬਹੁ ਤੀਰਥ ਭਰਮਣਾ, ਜਿਤਮ ਜਿਤਮੋ ਨਜਟਾਦਰ ਅੰਤ ਧੋਉ ਮਰਣਾ। ਤਾਤੇ ਸੇਵੀਏ ਲੇ ਰਾਬਨਾ, ਰਸਨਾ ਰਾਮ ਨਾਮ ਹਿਤ ਜਾਗੇ ਕਹੇ ਕਰੇ ਜਬਨਾ ਰਾਓ। ਆਗਮ ਨਿਰਬਨ ਜੋਤਿਕ ਜਾਣੈ, ਬਹੁ ਬਹੁ ਬੇਆ ਕਰਨਾ, ਤੰਤ ਮੰਤਰ ਸਭ ਔਖਦ ਜਾਣੈ, ਅੰਤ ਧੋਉ ਮਰਨਾ। ਰਾਜ ਭੋਗਵਰ ਛਤਰ ਸਿੰਘ ਆਸਨ, ਬਹੁ ਸੁੰਦਰ ਰਮਨਾ, ਪਾਨ ਕਪੂਰ ਸੁਭਾਸ਼ਕ ਚੰਦਨ, ਅੰਤ ਕਿਉ ਮਰਨਾ। ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੁ ਨਾ ਉਭਰਨਾ ਕਹੁ, ਕਬੀਰੇ ਰਾਮੈ ਜਮ ਪਿਉ ਮਿਠ, ਜਨਮ ਮਰਨਾ ਆਸਾ। ਫੀਰਰ ਵਾ ਵੀ ਬਲਦ ਪਖਾ, ਬਜ ਕਊਆ ਥਲ ਵਜਾਵੇ, ਪਹਿਰ ਚੋਲ ਡੰਗ ਹਦਾ, ਨਾਚੇ ਵੈਸਾ ਫਲਕ ਕਰਾਵੇ। ਰਾਜਾ ਰਾਮ ਕਕਰੀ ਅਵਰੇ ਪਕਾਏ, ਕਿਨੇ ਬੂਝਣ ਹਾਰੇ ਖਹਿਰਾਓ, ਬੈਠ ਸਿੰਘ ਭਰ ਕੰਨ ਲਗਾਵੇ, ਕੀ ਸਗਲਾਰੇ ਲਿਆਵੇ, ਕਰ ਕਰਮ ਸ੍ਰੀ ਮੰਗਲ ਗਾਵੇ, ਕਛੂਆ ਸੰਕ ਵਜਾਵੇ। ਬੰਸ ਕੋ ਪੂਤ ਵਿਆਹ ਬਣ ਚੱਲਿਆ, ਸੋਨੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਵੇਥੀ, ਸੱਸੇ ਸਿੰਘ ਗੁਣ ਗਾਏ। ਕਹਿਤ ਕਬੀਰ ਸੁਨੇਰ ਸੰਤੋ, ਕੀਟੀ ਪਰਵਤ ਖਾਇਆ, ਕਛੂਆ ਕਹੇ ਅੰਗਾਰ ਵੀ ਲੋਰੋ, ਲੂਕੀ ਸ਼ਬਦ ਸੁਣਾਇਆ ਆਸਾ। ਬਟੂਆ ਇੱਕ ਬਹੱਤਰ ਆਧਾਰੀ, ਏਕੋ ਜਿਸੇ ਦੁਆਰਾ, ਨਵੇਂ ਖੰਡ ਕੀ ਪ੍ਰਿਥਵੀ ਮਾਂਗੇ, ਸੋ ਜੋਗੀ ਜਗ ਸਾਰਾ। ਐਸਾ ਜੋਗੀ ਨੌ ਨਿਤ ਪਾਵੇ, ਤਿਲਕਾ ਬ੍ਰਹਮਣ ਗਗਨ ਚਰਾਵੇ, ਰਹੋ ਖੇਤਾ ਗਿਆਨ ਧਿਆਨ ਕਰ ਸੂਈ, ਸ਼ਬਦਾ ਗਾਮਤ ਕਾਲੇ, ਪੰਚ ਤਤ ਕੀ ਕਰ ਮਿਰਗਾਣੀ, ਗੁਰ ਕੇ ਮਾਰਗ ਚਾਲੇ। ਦਿਆ ਫਹੂਰੀ ਕਾਇਆ ਕਰ ਤੂਈ, ਦਿਸ਼ ਕੀ ਅਗਣ ਜਲਾਵੇ, ਤਿਸਕਾ ਪੌਦਰ ਦੇ ਅੰਤਰ ਚੋਂ ਜੁਗ ਤਾੜੀ ਲਾਵੇ। ਸਾਬ ਜੋਗ ਧਨ ਰਾਮ ਨਾਵੈ, ਜਿਸਕਾ ਪਿੰਡ ਪੁਰਾਣਾ, ਕਹ ਕਬੀਰ ਜੇ ਕਿਰਪਾ ਤਾਰੇ ਦੇ, ਸਚਾ ਨਿਸ਼ਾਨਾ ਆਸਾ। ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਹਰ ਹਾ ਚਲਾਈ, ਦਿਨ ਮੇ ਸੋਚ ਵਿਚਾਰ ਕਵਾਉਂਦੇ, ਪਿਸ਼ਤ ਦੁਜਕ ਜਿਨ ਖਪਾਈ। ਕਾਜੀ ਤੈ ਕਵਨ ਕਦੇ ਬਖਾਨੀ, ਪੜਤ ਕੁੰ ਜੈਸੇ ਸਭ ਮਾਰੇ, ਕਿਨੂੰ ਖਬਰ ਨਾ ਜਾਣੀ ਰਹੋ। ਸਖਤ ਸਨੇਹ ਹੋ ਕਰ ਸੁਨਤ ਕਰੀਏ, ਮੈਂ ਨਾ ਬਦਊਗਾ ਪਾਈ, ਜੋਰੇ ਖੁਦਾਏ ਮੋਹ ਤੁਰਕ ਕਰੇਗਾ, ਆਪਣ ਹੀ ਕਟ ਜਾਈ। ਸੁਨਤ ਕਰੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਨੀਰੀ ਰਾ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਛਾੜਕ ਤੇ ਵਰਜ ਭਾਉ ਬਾਰੇ, ਜਨਮ ਕਰਤ ਹੈ ਪਾਰੀ, ਕਬੀਰੇ ਪਕਰੀ ਟੇਕ ਰਾਮ ਕੀ, ਤੁਰਕ ਰਹੇ ਪਛਹਾਰੀ ਆਸਾ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਬੂਝੇ ਸਭ ਕੋਈ, ਤੇਜ ਜਲੇ ਬਾਤੀ ਠਹਿਰਾ ਨੀ, ਸੂਨਾ ਮੰਦਰ ਹੋਈ। ਰੇ ਬੌਰੇ ਤੂੰ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ ਰਹੋ। ਕਾਕੀ ਮਾਤ ਪਿਤਾ ਕੋ ਕਾਕੋ, ਕਵਨ ਪੁਰਖ ਕੀ ਜੋਈ, ਕਠਫੁੱਟੇ ਕੋ ਬਾਤ ਨ ਪੁੱਛੇ, ਕਾਢੋ ਕਾਢੋ ਹੋਈ। ਦਿਹੋਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਪਾਈ, ਲੜ ਛਟਕਾਏ ਤਰੀਆ ਰੋਵੇ, ਹੰਸ ਅਕੇਲਾ ਜਾਈ। ਕਹਿਤ ਕਬੀਰ ਸੁਣੋ ਰੇ ਸੰਤੋ, ਪੈਸਾ ਗਰ ਕੇ ਤਾਈ, ਇਸ ਬੰਦੇ ਸਿਰ ਜ਼ੁਲਮ ਹੋ ਤੈ, ਜਮ ਨਹੀਂ ਹੁਟੇ ਕਸਾਈ, ਦੋ ਤੁਕੇ ਇੱਕ ਓਹਕਾਰ ਸਤਿਗੁਰ ਪ੍ਰਸਾਦ। ਆਸਾ ਸ੍ਰੀ ਕਬੀਰ ਜੀ ਓ ਕੇ ਚੌਪ ਦੇ ਇੱਕ ਤੁਕੇ, ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪਰ ਬ੍ਰਹਮੇ ਜਨਮ ਗਵਾਇਆ, ਹਰ ਕਾ ਬੇਲੋਭ ਨਾ ਬੇਲੋਭੋ, ਮੇਰੇ ਪਾਈ ਸਹਿਜ ਬਲੋਭੋ, ਜੈਸੇ ਤਤ ਨਾ ਜਾਈ ਰਹੋ। ਤਨ ਕਰ ਮਟੂ ਕੀ ਮਨ ਵੈਬ ਲੋਈ, ਇਸ ਮਟੂ ਕੀ ਮੈਂ ਸ਼ਬਦ ਸੰਜੋਈ, ਹਰ ਕਾਬਲ

ਬਾਤੀ ਸੂ ਕੀਤੇ ਦਿਨ ਖੂਟਾ ਮੰਦਰ ਨਾ ਬਾਜੇ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸੇ ਤੂੰ ਰਵ ਰਿਹਾ ਇਹ ਕਬਰ ਨਹੀਂ ਦੂਆ ਰਹੋ ਟੂਟੀ ਤੰਤ ਨਾ ਬਾਜੇ ਰਵਾਬ ਭੂਲ ਵਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਣ ਸਮਝ ਭਰੀ ਤੇ ਉਹ ਵਿਸਿਓ ਗਾਵਣ ਕਹਿਤ ਕਬੀਰ ਪੰਚ ਜੋ ਚੂਰੇ ਤਿੰਸੇ ਨਹਾ ਪਰਮ ਪਦਕ ਅਧੂਰੇ ਆਸਾ ਸੁੱਤ ਪਰਾਧ ਕਰਤ ਹੈ ਜੇਤੇ ਜਨਈ ਚੀਤ ਨਾ ਰਾਕਸ਼ਤੇ ਤੇਰਾ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਰਹਾਉ ਜੇਤ ਕਰੋਪ ਕਰੇ ਕਰਤਾਇਆ ਤਾਂ ਵੀ ਉਹ ਚੀਤ ਰੱਖ ਤਾਹੋ ਤੀ ਚੀਤਨ ਰੱਖ ਸਮਾਇਆ ਚਿੰਤਪਨ ਮਨ ਪਰੇ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾ

ਸਰਦ ਕਰੈ ਖਵਾਸੀ ਪਾਸ ਬੈਠੀ ਬੀਬੀ ਕਮਲਾ ਦਾਸੀ ਕਾਂਠੇ ਮਾਲ ਅਜੇ ਬਾਰਾਮ ਸਹੰਸ ਰਾਮ ਲੈ ਲੈ ਕਰੋ ਸਲਾਮ ਕਹਿਤ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦਊ ਸਮਝਾਵੋ ਆਸਾ ਸ੍ਰੀ ਕਬੀਰ ਜੀ ਓਕੇ ਪੰਚ ਪਦੇ ਨੌ ਦੋ

ਅਰਜਨ ਉਤਮ ਭਗਤ ਸਦਾਵੇ ਆ ਗਿਆ ਮਨ ਪਾਏ ਜੋਤ ਸੁਭਾਵੇ ਸਤਕਰਮਾ ਨੇ ਭਾਣਾ ਮਨ ਵਸਾਈ ਕਹਿ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਜੂਠੀ ਜਰਗਟ ਫਾਰਸ਼ਗਾਰਾ ਲੈ ਗਏ ਤਰੀਤਾ ਘਰੀ ਛੂਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਪਾਵੇ ਅਲੋ ਅਵਲ ਦੀਨ ਕੇ ਸਾਹਿਬ ਚੋਰ ਨਹੀਂ ਫਰਮਾਵੇ ਕਾਜੀ ਬੋਲਿਆ ਬਨ ਨਹੀਂ ਆਵੇ ਰੋ ਰੋਜਾ ਧਰੇ ਨਵਾਜ ਗੁਜਾਰੇ ਕਲਮਾ ਪਿਸ਼ਤ ਨਾ ਹੋਈ ਸੱਤਰ ਕਾ ਭਾ ਕਠੀ ਪੀਤਰ ਜੇਕਰ ਜਾਣੇ ਕੋਈ ਨਾ ਆਵਾਜ ਸੋਈ ਜੋ ਨਿਉ ਵਿਚਾਰੇ ਕਲਮਾ ਖਲਾ ਜਾਣੇ ਪੰਜ ਪੰਜ ਮਸਲਾਵੇ ਛਾਵੇ ਤੋ ਦੀਨ ਪਛਾਣੇ ਕਸਮ ਪਛਾਣ ਤਰਸ ਕਰ ਜੀ ਮੈਂ ਮਾਰ ਮਣੇ ਕਰ ਫੀਕੀ ਆਪ ਜਨਾਏ ਅਵਰ ਕੋ ਜਾਣੇ ਤਬ ਹੋਏ ਭਸ਼ਤ ਸਰੀਕੀ ਮਾਟੀ ਏਕ ਭੇਖ ਕਰ ਨਾਨਾ ਤਾਂ ਮੈਂ ਬ੍ਰਹਮ ਪਛਾਣਾ ਕਹੇ ਕਬੀਰ ਪਿਸ਼ਤ ਛੋੜ ਕਰ ਦੋ ਜਿਗ ਸਿਓ ਮਨ ਮਾਨਾ ਆਸਾ ਗਗਨ ਕਬੂੰਦਰਾ ਵਰਖੇ ਨਾਦਕ ਹਾਂਸੋ ਸਮਾਨਾ ਪਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਦਾਨਾ ਬਾਬਾ ਬੋਲ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਸੁਰਤ ਮਹਾਂ ਜੋ ਨਿਰਤ ਕਰਦੇ ਕਥਾ ਬਾਰ ਤਾ ਕਹਿਤੇ ਰਹੋ ਵਜਾਵਣ ਹਾਰੋ ਕਹਾਂ ਗਿਓ ਜਿਨੇ ਮੁੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖਿੱਚ ਤੇਜ ਸਵਲੀਨਾ ਸਰਵਨਨ ਬਿਕਲ ਭਏ ਸੰਗ ਤੇਰੇ ਇੰਦਰੀ ਕਾਬਲ ਥਾਕਾ ਚਰਨ ਰੇ ਕਰ ਠਕਨ ਪਰੇ ਹੈ ਮੁਖੇ ਨ ਨਿਕਸੇ ਬਾਤਾ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਫਰਮਨ ਤੇ ਥਾਕਾ ਮਨ ਕੁੰਚਰ ਹੋ ਥਾਕਾ ਤੇਜ ਸੂਤ ਮਨ ਰਮਤੇ ਮ੍ਰਿਤਕ ਪਏ ਦਸੇ ਬੰਦ ਛੂਟੇ ਮਿੱਤਰ ਪਾਈ ਸਭ ਚੋਰੇ ਕਹਿਤ ਕਬੀਰਾ ਜੋ ਹਰ ਤਿਆਵੇ ਜੀਵਤ ਬੰਧਨ ਤੋਰੇ ਆਸਾ ਇੱਕ ਧੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਛਲੀਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿੰਤਰ ਭਵਿੰਡ ਸੀਲੇ ਗੁਰ ਪ੍ਰਸਾਦੀ ਡੀਠੀ ਰਹੋ ਸਰਪਨੀ ਸਰਪਨੀ ਕਿਆ ਕਹੋ ਭਾਈ ਜਿਨ ਸੱਚ ਪਛਾਣਿਆ ਤਿਨ ਸਰਪਣੀ ਖਾਈ ਸਰਪਨੀ ਤੇ ਆਨ ਛੂਚ ਨਹੀਂ ਅਵਰਾ ਸਰਪਣੀ ਜੀਤੀ ਕਹਾਂ ਕਰੇ ਜਮਰਾ ਇਹ ਸਰਪਨੀ ਤਾਂ ਕੀ ਕੀਤੀ ਹੋਏ ਬਲ ਉਬਾਲ ਗਿਆ ਇਸ ਤੇ ਹੋਈ ਇਸ ਮਸਤੀ ਕਾ ਬਸਤ ਸਰੀਰਾ ਗੁਰਪ੍ਰਸਾਦ ਸਹਿਜ ਤਰੇ ਕਬੀਰਾ ਆਸਾ ਕਹਾਂ ਸੁਹਾਨ ਕੋ ਸਿਮਰਤ ਸੁਣਾਏ ਕਹਾਂ ਸਾਖਤ ਪੈ ਹਰ ਗੁਣ ਗਾਏ ਰਾਮ ਰਾਮ ਰਾਮ ਰਮੇ ਰਮ ਰਹੀਏ ਸਾਕਤ ਸਿਉ ਭੁੱਲ ਨਹੀਂ ਕਹੀਏ ਰਹੋ ਹੋਆ ਕਿਆ ਕੱਖ ਪੂਰ ਚਰਾਏ ਕੋ ਬਿਸੀਅਰ ਕੋ ਦੂਧ ਪਿਆਏ ਸਤਸੰਗ ਮਿਲ ਬਵੇ ਇੱਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਾਖਤ ਸਾਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਅੰਮਤ ਲੈ ਲੈ ਨੀਮ ਸਜਾਈ ਕਹਿਤ ਕੀ ਉਹਾਂ ਕੋ ਸਹਿਜ

ਇੱਕ ਲੱਖ ਪੂਤ ਸਵਾ ਲੱਖ ਨਾਤੀ ਤਹਿਰਾ ਬਨ ਕਰ ਦੀਆ ਨਵਾਤੀ ਚੰਦ ਸੂਰਜ ਜਾ ਕੇ ਤਪਤਰ ਸੋਈ ਬਸੰਤਰ ਜਾ ਕੇ ਕਪੜੇ ਧੋਈ ਗੁਰਮਤਿ ਰਾਮੇ ਨਾਮ ਵਸਾਈ ਅਸਤਰ ਹੇ ਨਕਤ ਹੂੰ ਜਾਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਛੇਰੀ ਮਾਈ ਗੁਰ ਲਾਗੇ ਚੇਲੀ ਕੀ ਪਾਈ ਏਕ ਛੰਬਿਓ ਸੁਨੋ ਤੁਮ ਪਾਈ ਦੇਖਤ ਸਿੰਘ ਚਰਾਵਤ ਗਾਈ ਰਹਾ ਜਲ ਕੀ ਮਛਲੀ ਤਰ ਬਰਬੇ ਆਈ ਦੇਖਰ ਕੁਤਰਾ ਲੈ ਗਈ ਬਿਲਾਈ ਤਰਦੇ ਵੈਸਾਈ ਉੱਪਰ ਸੂਲਾ ਤਿਨਕੇ ਪਿੰਡ ਲਗੇ ਫਲ ਫੂਲਾ ਕੋਰੇ ਚਰ ਪੈਸ ਚਰਾਵਣ ਜਾਈ ਬਾਹਰ ਵੈਰਪਣ ਕਰ ਆਈ ਕੈਦ ਕਬੀਰ ਸੋਇਸ ਪਦ ਪੂਜੇ ਰਾਮ ਰਮਤ ਜੇ ਸਭ ਕੁਛ ਸੂਜੇ ਵਿਆਈ ਚੌਦੇ ਤਥਾ ਪੰਜ ਪਦੇ ਆਸਾ ਸ੍ਰੀ ਕਬੀਰ ਜੀ ਕੋ ਤਿਪਦੇ ਅੱਠ ਦੋ ਤੁਕੇ ਸੱਤ ਇੱਕ ਤੁਕਾ ਇੱਕ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਧਰ ਰਾਖਿਆ ਬਹਰ ਲਾਗੀ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਵੀ ਜੀ ਬੋਇਆ ਰਹਾਓ ਬਾਰਕ ਤੇ ਬਿਰਦ ਪਿਆ।

ਨਾਭ ਕਮਲ ਭੈ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਜੋਦੂ ਲੈ ਪਾਇਓ ਅਸਬੜ ਭਾਗ ਹਮਾਰਾ ਸੁਰਨਰ ਮਨ ਜਨ ਕੋ ਤੇ ਕਿਹਾ ਏ ਕੋਟ ਤੇ ਤੀ ਸੋ ਜਾਣਾ ਕਹਿ ਕਬੀਰ ਮੋ ਵਿਆਹ ਚਲੇ ਹੈ ਪੁਰਖ ਏਕ ਭਗਵਾਨ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰ।

ਸੇਜੇ ਰਮਤ ਨੈਣ ਨਹੀਂ ਵੇਖਿਓ, ਇਹ ਦੁੱਖਾ ਸੌਖਾ ਹੋ ਰੇ ਰਹੋ। ਵਾਪਸੇ ਕਾ ਕਰੇ ਲੜਾਈ, ਦਾਇਆ ਸਤਬਤਵਾਰੀ, ਬੜੇ ਭਾਈ ਕੇ ਜਬ ਸੰਗੋਤੀ ਦਮ ਤੋਂ ਹਾਂ ਪਿਆਰੀ। ਕੈਤ ਕਬੀਰ ਪੰਚ ਕੋ ਚੜਾ, ਚਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਕੁਛ ਵਾਦਿਆ, ਮੈਂ ਰਾਮ

ਕਾਰਫਾ ਸਨਾ ਮੁਕਤ ਚੇਤੇ ਕਨਕ ਕਾਮਨ ਲਾਗ ਕਰ ਵਿਚਾਰ ਵਿਕਾਰ ਪਰ ਹਰ ਤਨ ਤਾਰਨ ਸੋਏ ਕਹ ਮਿਰਜਗ ਜੀਵਨ ਐਸਾ ਦੁਖਿਆ ਨਾਹੀ ਕੋਏ ਆਸਾ ਜਮੈ ਰੂਪ ਕੀਏ ਬਹੁ ਤੇਰੇ

ਮਾਰੇ, ਆਪਾ ਦੇਖ ਅਵਰ ਨਹੀਂ ਦੇਖੇ, ਕਾਹੇ ਕੋ ਝੱਖ ਮਾਰੇ। ਕਾਜੀ ਸਾਹਿਬ ਇੱਕ ਤੂੰ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੇ, ਖਬਰ ਨਾ ਕਰੇ ਦੀਨ ਕੇ ਬੋਰੇ, ਤਾਤੇ ਜਨਮ ਅਲੇਖੇ ਰਾਓ। ਸਾਚਕ ਤੇ ਵਭਾਨ ਹੈ ਅਲੋ ਨਾਰ ਪੁਰਖ ਨਹੀਂ ਕੋਈ, ਪੱਡੇ ਗੁਣ ਨਹੀਂ ਕੁਛ ਬੋਰੇ, ਜਿਉ ਦਿਲ ਮੈਂ ਖਬਰ ਨ ਹੋਈ। ਅੱਲਾ ਗੇਵ ਗਗਲ ਕੀ ਪੀਤਰ ਹਿਰਦੇ ਲਿਓ ਵਿਚਾਰੀ, ਹਿੰਦੂ ਤਰਕ ਤੂੰ ਮੈਂ ਇਹ ਕਿਆ ਕਹੇ ਕਬੀਰ ਪੁਕਾਰੀ। ਆਸਾ ਤਿਪਦਾ ਇੱਕ ਤੁਕਾ ਯੇ ਸੰਗਾਰ ਮਿਲਣ ਕੇ ਤਾਈ, ਹਰ ਨਾ ਮੇਰੇ ਜਗ ਜੀਵਨ ਗੁਰਸਾਈ। ਹਰ ਮੇਰੋ ਪਿਓ ਹਰ ਕੀ ਗੁਹਰੀਆ, ਰਾਮ ਵੰਡੋ ਮੈਂ ਤਨਕ ਲੋਹਰੀਆ ਰਹਾਓ। ਧਨ ਪਰ ਏਕੇ ਸੰਗ ਵਸੇਰਾ, ਸੇਜ ਏਕ ਮੈਂ ਮਿਲਣ ਦੋਹੇਰਾ, ਧਨ

ਆਸਾ ਪਹਿਲੀ ਕੂਪ ਕੁਜਾਤ ਪੁਲਖਣੀ ਸਹੁਰੇ ਪਈ ਬੁਰੀ ਅਵਕੀ ਸਰੂਪ ਸੁਜਾਨ ਸੁਰਖਣੀ ਸਹਿਜੇ ਉਧਰ ਧਰੀ ਪਈ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਵਕੀ ਧਰੀ ਰਹਾਓ ਕਹੋ ਕਬੀਰ ਜਬ ਲਿਹਰੀ ਆਈ ਵੱਡੀ ਕਾ ਸੁਹਾਗ ਟਰਿਆ ਲਿਹਰੀ।

ਕਹੇ ਘਰ ਆਪਣਾ ਜੀਨਾ ਕਟੀ ਰਾਮ ਪਛਾਣਾ, ਕਹਿਤ ਕਬੀਰ ਘਰ ਗਾ ਤੋਰੀ ਸੂਤੇ ਸੂਤ ਮਲਾਏ ਕੋਰੀ ਆਸਾ, ਅੰਤਰ ਮੈਲ ਚ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ ਲੋਕ।

ਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਜੋਨੀ ਆਵੇ। ਮਨੋ ਕਠੋਰ ਮਏ ਬਾਨਾਰਸ ਨਰਕ ਨਵਾਂ ਚਿਆ ਜਾਈ, ਹਰਕਾ ਸੰਤ ਮਰੇ ਹਾੜੰਬੇ ਤਾਂ ਸਗਲੀ ਸੈਨ ਤਰਾਈ। ਦਿਨ ਸਨਾ ਰਹਿਣ ਵੇਦ ਨਹੀਂ ਸਾਚ।

ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸੰਤ ਜੈਸੇ ਉਪਤ ਵਰ ਸੋਈ ਰਹਾਉ, ਜਲ ਤਰੰਗਰ ਫੇਨ ਬੁਧ ਬੁਧਾ ਜਲ ਤੇ ਭਿੰਨ ਨਾ ਹੋਈਏ, ਪਰਪੰਚ ਪਰਮ ਪਾਰ ਬ੍ਰਹਮ ਕੀ ਲੀਲਾ ਵਿਚਿਤ ਆਨ ਨਾ ਹੋਈ, ਮਿਥਿਆ ਭਰਮ ਸੁਪ ਮਨੋੜ ਸਤ ਪਦਾਰਥ ਜਾਣਿਆ, ਸੁਕਿਰਤ ਮਨ ਸਾ ਗੁਰਪਤੀ ਸੀ ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ, ਹਿਰਦੇ ਵਿਚਾਰੀ ਕਟਕਟ ਅੰਤਰ ਸਰਮ ਨਰ ਅੰਤਰ ਕੇਵਲ ਏਕ ਮੁਰਾਰੀ ਆਸਾ, ਆਨੀ ਦੇ ਕੁੰਭ ਭਰਾਈ ਦੇ ਉਦਕ ਠਾਕਰ ਕੋ ਇਸ਼ਨਾਨ ਕਰੋ, ਵਿਆਲੀ ਲੱਖ ਜੀ ਜਲ ਮੈਂ ਹੋ ਤੇ ਬੀਟਲ ਪਹਿਲਾ ਕਾਇ ਕਰੋ, ਜਤਰ ਜਾਓ ਤਤ ਬੀਟਲ ਪਹਿਲਾ ਮਹਾਨ

ਜਿਹਬਾ ਮੇਰੀ ਕਾਤੀ ਮਪ ਮਪ ਕਾਟੋ ਜਮਕੀ ਫਾਸੀ ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ ਰਾਂਗਨ ਰਾਂਗੋ ਸੀਵਨ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਅੱਠ ਪੈਰ ਆਪਣਾ ਖਸਮ ਧਿਆਵੋ ਸੋਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤਾਰ ਸਿਉਂ ਲਾਗਾ ਆਸਾ ਸਾਪ ਪੁੰਚ ਛੋਡੈ ਬਿਖ ਨਹੀਂ ਛਾਡੈ ਉਦਕ ਮਾਹੇ ਜੈਸੇ ਬਗ ਧਿਆਨ ਮਾਡੈ ਕਾਹੇ ਕਉ ਕੀਜੈ ਧਿਆਨ ਜਪੰਨਾ ਜਬ ਤੇ ਸੁੱਧ ਨਾਹੀਂ ਮਨ ਆਪਣਾ ਰਹਾਓ ਸਿੰਘ ਚ ਭੋਜਨ ਜੋ ਨਰ ਜਾਨੈ ਐਸੇ ਹੀ ਠੱਗ ਦਿਓ ਬਖਾਨੈ ਨਾਮੇ ਕੇ ਸਵਾਮੀ ਲਾਹੇ ਲੇ ਝਗੜਾ ਰਾਮ ਰਸਾਇਣ ਪੀਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਚਿਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤ ਚੇਤ ਲੀਏ ਚੇਤੀ ਅਲੇ ਅਚਿੰਤ ਮਨ ਰੱਖ ਸੀ ਕੈਸੇ ਮਨ ਤਰੇ ਗਾਰੇ ਸੰਸਾਰ ਸਾਗਰ ਵਿਖੇ ਕੋ ਬਨਾ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ ਰਹਾ ਓ ਛਿਪੇ ਕੇ ਘਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ ਸੰਤਾ ਕੈ ਪ੍ਰਸਾਦ ਨਾਮਾ ਹਰ ਭੇਟਲਾ ਆਸਾ ਬਾਣੀ

ਜੀ ਸਹੇ। ਨਿੱਕੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਗ ਗੁਰ ਪ੍ਰਸਾਦ ਰਾਗ ਗੁਜਰੀ ਮਹਲਾ ਪਹਿਲਾ ਜਪਦੇ ਕਰ ਪਹਿਲਾ ਤੇਰਾ ਨਾਮ ਕਰੀ ਚੰਨਣਾ ਠੀਆ ਜੇ ਮਨ ਉਸਾ ਹੋਏ ਕਰਣੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀਚੇ ਨਾਮ ਧਿਆਈਏ ਬਿਨਾ ਮੈਂ ਪੂਜਨਾ ਹੋਏ ਰਾਵ ਬਾਹਰ ਦੇਵ ਪਖਾਲੀਏ ਜੇ ਮਨ ਧੋਵੈ ਕੋਏ ਜੂਠ ਲੈ ਜੀ ਅਸਮਾਨ ਜੀ ਹੈ ਮੁਖ ਪਿਆਣਾ ਹੋਏ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ ਨਾਮ ਵਿਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿਓ ਨਿੱਤ ਸਾਰੇ ਸੰਭਾਲੇ ਜੋ ਦੇਵੇ ਸੋਖਾ ਬਣਾ ਕੋ ਨਾਨਕ ਸੱਚਾ ਹੈ ਗੁਜਰੀ ਮਹੱਲਾ ਪਹਿਲਾ ਨਵ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੈ ਮੁਖ ਕੰਠ ਪਸਾਰ ਤਾਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉਂ ਵਿਸਰੇ ਮੇਰੇ ਪ੍ਰਾਣ ਧਾਰ ਜਾ ਕੀ ਭਗਤ ਕਰੇ ਜਨ ਪੂਰੇ ਮਨ ਜਨ ਸੇਵੈ ਗੁਰ ਵਿਚਾਰ ਰਹਾਉ ਰਾਵਸਸ ਦੀਪਕ ਜਾ ਕੇ ਤ੍ਰਿਪਣ ਏਕਾ ਜੋਤ ਮਰਾਰ ਗੁਰਮੁਖ ਹੋਏ ਸਵੈਨ ਸੁਨਿਰਮਲ ਮਨੁ ਖਰਣ ਧਾਰ ਸਿੱਧ ਸਮਾਧ ਕਰੈ ਨਿਤ ਝਗੜਾ ਦੋਹਲੋਚਨ ਕਿਆ ਹੇਰੇ ਅੰਤਰ ਜੋਤ ਸਭ ਧੁਨ ਜਾਗੈ ਸਤਿਗੁਰ ਝਗੜ ਨਵੇਰੇ ਸੁਰ ਨਾਰਨਾਥ ਬੇਅੰਤ ਜਨੀ ਸਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੈ ਜਗ ਜੀਵਨ ਨਦਰ ਕਰੋ ਨਿਸਤਾਰ ਰਾਗ ਗੁਜਰੀ ਮਹੱਲਾ ਤੀਜਾ ਕਰ ਪਹਿਲਾ ਏ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਤ੍ਰਿਗ ਰਿਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਦੂਜਾ ਲੱਗਿਆ ਜਾਏ ਅਸਾਂ ਸਤਿਗੁਰ ਸੇਵੀਏ ਮਨਾ ਜੇ ਸੇਵੀਏ ਗੋਬਿੰਦ ਪ੍ਰੀਤ ਉਪਜਾਵਰ ਵਿਸਰ ਸਭ ਜਾਏ ਹਰ ਸੇਤੀ ਚਿੱਤ ਗਹਿਰਾ ਜਰਾ ਕਾ ਭਉ ਨਾ ਹੋਵੇ ਜੀਵਨ ਪਦ ਵੀ ਪਾਏ ਰਾਓ ਗੋਬਿੰਦ ਪ੍ਰੀਤ ਸਿਉਂ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਗਿਆ ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮੇਂ ਹੀ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਆ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰੇ ਆਗੇ ਜੀਉ ਤਰੇ ਸਤਿਗੁਰ ਕਾ ਭਾਣਾ ਜਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੁਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭੀਜੈ ਹਾ ਸੇਵ ਬਣੀ ਜੀਓ ਰਾਵ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਾਰ ਮੇਰਾ ਭਾਰੀ ਹਰ ਕੀ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤ ਹੈ ਹਰ ਮੇਰਾ ਸਾਕ ਅੰਤ ਹੋਏ ਸਖਾਈ ਹਰ ਬੈਨ ਹੋਰ ਰਾਸ ਕੂੜੀ ਹੈ ਚੱਲਦਿਆਂ ਨਾਲ ਨਾ ਜਾਈ ਹਰ ਮੇਰਾ ਧਨ ਮੇਰੇ ਸਾਥ ਚੱਲੈ ਜਹਾਂ ਹੋ ਜਾਓ ਤੈਂ ਜਾਈ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਕਹਿ ਨਾਨਕ ਰਕਾ ਭਾਣਾ ਹੋਆ ਕਹਿਣਾ ਕਛੂ ਨਾ ਜਾਈ ਗੁਜਰੀ ਮਹੱਲਾ ਤੀਜਾ ਜਗ ਮੈਂ ਨਾਮ ਦੁਲਭ ਹੈ ਗੁਰਮੁਖ ਪਾਇਆ ਜਾਏ ਬਿਨ ਨਾਮੇ ਮੁਕਤ ਨਾ ਹੋਵੇ ਵਿੱਚ ਖੋ ਕੋ ਵਿਉ ਪਾਏ ਬਲਿਹਾਰੀ ਗੁਰੇ ਆਪਣੇ ਸਤ ਬਲਿਹਾਰੇ ਜਾਓ ਸਤਿਗੁਰ ਮਿਲੀ ਯਾਰ ਮਨ ਵਸੈ ਸਹਿਜੇ ਰਹਿ ਸਮਾਏ ਰਾਓ ਜਾਂ ਭਉ ਪਾਏ ਆਪਣਾ ਬੈਰਾਗ ਉਪਜੇ ਮਨ ਆਏ ਬੈਰਾਗੇ ਤੇ ਹਰ ਪਾਈ ਅਰਸਿਉ ਰਹਿ ਸਮਾਏ ਸੇ ਮੁਕਤ ਜੇ ਮਨ ਜਿਣੈ ਫਿਰ ਧਾਤ ਨ ਲਾਗੈ ਆਏ ਦਸਵੇਂ ਦੁਆਰ ਰਹਿਤ ਕਰੇ ਤ੍ਰੇ ਭਵਨ ਸੋ ਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਏ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੁਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹਿ ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰੈ ਸਦਾ ਮਨ ਚੀਤ ਰਾਓ ਹਿਰਦੈ ਜਿਨ ਕੈ ਕਪਟ ਵਸੈ ਬਾਹਰ ਸੰਤ ਕਹਾਏ ਤਿਸਨਾ ਮੂਲ ਨ ਚੁੱਕਈ ਅੰਤ ਗਏ ਪਛਤਾਏ
अनेक तीर्थ जे जतन करे तांतर की हम मैं कदे ना जाए जिस नर की तबदा ना जाए धर्म राय तिस देश जाए कर्म होवै से होई जन पाए गुरमुख बोझै कोई नानक विचों हम मैं मारे तार भेट सोई गुजरी महला तीजा इस तिस जन सांत सदा मत निचल जिसका मन गवाए सो जन निर्मल जे गुरमुख बूझे हर चरणी चितलाए हर चेत चेत मना जो इच्छा सो फल होई गुर प्रसादी हर रस पावै पीवित रह सदा सुख होई राव सतगुर भेटे ता पारस होवै पारस होए ता पूज कराए जो उस पूजे सो फल पाए दीख्या देवै साच बुझाए विण पारसै पूज ना होवई विण मन परचे अवरा समझाए गुरु सदाए ज्ञानी अंधा किसो मार्ग पाए नानक निर्ण नदरी किने किशु न पाई है जिस नदर करे सो पाए गुरप्रसादी देवड़ियाई अपना शब्द वरताए गुजरी महला तीजा पंच पदे ना कासी मत उपजै ना कासी मत जाए सतगुर मिलिए मत उपजी ताए सोची पाए हर कथा तू सुन रे मन सावद मन वसाए ए मत तेरी थर रहे ता भरम विचों जाए राव हर चरण हृदय वसाए तू कर विखोवै नास पंच भू आत्मा बस करे ता तीर्थ करे निवास मन मुखे मन मुग्ध है सोजी किछु न पाए हर का नाम न बुझे ही अंत गया पछताए एव मन कासी सब तीर्थ सिमरत सतगुर दिया बजाए

ਸਾਸ ਮਾਤਾ ਹਰਖ ਸੋਗ ਦੋਹ ਮਾਹੇ ਨਿਰਾਲਾ ਕਰਨੇ ਹਰ ਬਿਛਾਤਾ ਜਿਸ ਕਾ ਸਾਥ ਨਹੀਂ ਰੱਖ ਲਿਆ ਸਗਲ ਜਗਤ ਬਣਿਆ ਈ ਕਉ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੁਜਰੀ ਮਹੱਲਾ ਪੰਜਵਾਂ ਦੋਪ ਦੇ ਘਰ ਦੂਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ ਪਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰ ਵਰਨ ਜਾਤ ਕੋ ਛੁੱਛੈ ਨਾਹੀਂ ਬਾਦਸ਼ਾਹ ਚੰਦਰਵਾਰੋ ਠਾਕਰ ਐਸੋ ਨਾਮ ਤੁਮਾਰੋ ਸਗਲ ਸਿਸਕੋ ਧਣੀ ਕੀ ਜੈ ਜਨਕੋ ਅੰਗ ਨਿਰਾਰੋ ਰਹਾਓ ਸਾਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤਿਸਨ ਤਰਲੋਚਨ ਕਬੀਰ ਦਾਸਰੋ ਮੁਕਤ ਭੈਉ ਚਮਿਆਰੋ ਗੁਜਰੀ ਮੱਲਾ ਪੰਜਮਾ ਹੇ ਨਾਹੀਂ ਕੋ ਬਣ ਜਨਹਾਰੋ ਜਨ ਕਵਣ ਪਤਾ ਸਿ ਬਰਾਂਚ ਹਰ ਸਗਲ ਮੋਨ ਜਨ ਗੈਨ ਸਕਾਏ ਗਤਾ ਪ੍ਰਭ ਕੀ ਅਗਮ ਅਕਾਦ ਕਥਾ ਸੁਣੀਐ ਅਵਰ ਅਵਰ ਬਿਦ ਬੁਜੀਐ ਬਕਨ ਕਥਨ ਰਹਿਤਾ ਰਾਓ ਆਪੇ ਭਗਤਾਪ ਸੁਆਮੀ ਆਪਣ ਸੰਗਰਤਾ ਨਾਨਕੋ ਪ੍ਰਭ ਪੂਰੇ ਉਹ ਪੇਖਿਓ ਜਤਰ ਕਥਾ ਗੁਜਰੀ ਮਹੱਲਾ ਪੰਜਵਾਂ ਮਤਾ ਮਸੂਰਤ ਸਿਆਣਪ ਜਨ ਕੋ ਕਛੂ ਨਾ ਜਨ ਕੋ ਕਛੂ ਨਾ ਆਇਓ ਜੈ ਜੈ

ਹਰ ਰੰਗ ਰਹੇ ਸਦਾ ਰੰਗ ਰਾਤੇ, ਰਸਨਾ ਹਰ ਰਸ ਪਿਆਏ, ਸਫਲ ਜਨਮ ਜਿਨੀ ਗੁਰਮੁਖ ਜਾਤਾ, ਹਰ ਜੀਓ ਹਿਰਦੈ ਵਸਾਏ, ਬਾਜਗੁਰੂ ਫਿਰੈ ਬਿਲ ਲਾਦੀ, ਦੂਜੇ ਭਾਏ ਖੁਆਏ। ਸਲੋਕ ਮਹਲਾ ਤੀਜਾ। ਕਾਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ, ਹਰ ਉੱਤਮ ਪਦ ਪਾਇਆ, ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅੰਦਰ ਨਾਮ ਧਿਆਇਆ, ਵਿਚੈ ਗ੍ਰਹਿ ਗੁਰ ਬਚਨ ਮੁਦਾਸੀ, ਹੋ ਮੈਂ ਮੋਹ ਜਲਾਇਆ, ਆਪ ਤਰਿਆ ਕੁਲ ਜਗ ਤਰਾਇਆ, ਧਨ ਜਣੇ ਦੀ ਮਾਇਆ, ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕਾਰ ਲਿਖ ਪਾਇਆ, ਜਨ ਨਾਨਕ ਬਲਿਹਾਰੀ ਗੁਰ ਆਪਣੇ, ਮਿਟੋ ਜਨ ਭਰਮ ਭੁੱਲਾ ਮਾਰਗ ਪਾਇਆ। ਮਹਲਾ ਤੀਜਾ। ਤ੍ਰੈ ਗੁਣ ਮਾਇਆ ਵੇਗ ਭੁੱਲੇ, ਜਿਉਂ ਦੇਖ ਦੀਪਕ ਪਤੰਗ ਪਚਾਇਆ, ਪੰਡਤ ਭੁੱਲ ਭੁੱਲ ਮਾਇਆ ਵੇਖੈ, ਦਿਖਾ ਕਿਨੈ ਕਿਹੋ ਆਣ ਚੜਾਇਆ, ਦੂਜੈ ਭਾਏ ਪੜੈ ਨਿਤ ਬਿਖਿਆ, ਨਾਵੋ ਦੇ ਖੁਆਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬੋ ਗਰਭ ਵਧਾਇਆ, ਛਾਦਨ ਭੋਜਨ ਲਹੀ ਸਤ ਭਿਖਿਆ, ਮਨ ਹਠ ਜਨਮ ਗਵਾਇਆ, ਇਹ ਤੜਿਆਂ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ, ਜਨ ਨਾਨਕ ਕਿਸ ਨੂੰ ਆਖ ਸੁਣਾਈਐ, ਜਾ ਕਰਦੇ ਸਭ ਕਰਾਇਆ। ਪੌੜੀ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ, ਮਨ ਮੁਖ ਜਮ ਮਗ ਪਾਈਅਨ, ਜਿਨ ਦੂਜਾ ਭਾਉ ਪਿਆਰਾ, ਜਾਂ ਪੁਰਬ ਦੇ ਮਾਰੀਅਨ, ਕੋ ਸੁਣੈ ਨਾ ਪੁਕਾਰਾ, ਜਿਸਨੂੰ ਕਿਰਪਾ ਕਰੈ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ। ਸਲੋਕ ਮਹਲਾ ਤੀਜਾ। ਹੋ ਮੈਂ ਮਮਤਾ ਮੋਹਣੀ, ਮਨ ਮੁਖਾਂ ਨੂੰ ਗਈ ਖਾਏ, ਜੋ ਮੋਹੇ ਦੂਜੈ ਚਿਤ ਲਾਏਂਦੇ, ਤਿੰਨਾ ਵਿਆਪ ਰਹੀ ਲਪਟਾਏ, ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਏ ਵਿਚੋ ਜਾਏ, ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਰਨ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਹਲਾ ਤੀਜਾ। ਇਹ ਮਨ ਕੇ ਤੜਿਆ ਯੁਗ ਭਰਮਿਆ, ਤਿਰ ਰਹੇ ਨ ਆਵੈ ਜਾਏ, ਹਰ ਭਾਣਾ ਤਾਂ ਪਰਮਾਈਅਨ, ਕਰ ਪਰਪੰਚ ਖੇਲ ਉਪਾਏ, ਜਾ ਹਰ ਬਖਸੇ ਤਾਂ ਗੁਰ ਮਿਲੈ, ਅਸਥਿਰ ਰਹੇ ਸਮਾਏ, ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨ ਜਾਏ। ਪੌੜੀ। ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਿਹਾ, ਆਪੇ ਰਸ ਭੋਗੀ, ਆਪ ਤੀਤ ਲਿਪਤ ਹੈ, ਨਿਰਯੋਗ ਹਰ ਜੋਗੀ, ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੁਭੋਗੀ, ਹਰ ਗੁਰਮੁਖ ਨਾਮ ਤੇ ਆਈ ਹੈ, ਲਹਿ ਜਾਏ ਵਿਜੋਗੀ। ਸਲੋਕ ਮਹਲਾ ਤੀਜਾ। ਵਾਹੋ ਵਾਹੋ ਆਪ ਖਾਇਦਾ, ਗੁਰਸਬ ਦੀ ਸੱਚ ਸੋਏ, ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਜੈ ਕੋਏ, ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ, ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਮਹਲਾ ਤੀਜਾ। ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰਾ ਸ਼ਬਦ ਪਰ ਪ੍ਰਭ ਮਿਲਿਆ ਆਈ, ਵਡ ਭਾਗਿਆ ਵਾਹੋ ਵਾਹੋ ਮੋਹ ਕਢਾਈ, ਵਾਹੋ ਵਾਹੋ ਕਰਹਿ ਸੁਹਾਈ, ਵਾਹੋ ਵਾਹੋ ਕਰੈ ਸੇਹੀ ਜਨ ਸੋਹਣੇ, ਤਿਨ ਕੋ ਪਰਜਾ ਪੂਜਣ ਆਈ, ਵਾਹੋ ਵਾਹੋ ਕਰਮ ਪ੍ਰਾਪਤ ਹੋਵੈ, ਨਾਨਕ ਦਰ ਸੱਚੈ ਸੋਭਾ ਪਾਈ। ਪੌੜੀ। ਬਜਰ ਕਪਾਟ ਕਾਇਆ ਗੜ ਭੀਤਰ, ਕੂੜ ਕੁਸਤ ਅਭਿਮਾਨੀ, ਭਰਮ ਭੁੱਲੇ ਨਦਰ ਨਾ ਆਮਨੀ, ਮਨ ਮੁਖਾਂ ਦਾ ਗਿਆਨੀ, ਉਪਾਇ ਕਿਤੇ ਨਾ ਲੱਭਣੀ, ਕਰ ਭੀਖ ਥੱਕੇ ਭੀਖਵਾਨੀ, ਗੁਰਸਬ ਦੀ ਖੋਲਾਈਅਨ ਹਰ ਨਾਮ ਜਪਾਨੀ, ਹਰ ਜੀਉ ਅੰਮ੍ਰਿਤ ਬਿਰਖੈ, ਜਿਨ ਪੀਆ ਤੇ ਤ੍ਰਿਪਤਾਨੀ। ਸਲੋਕ ਮਹਲਾ ਤੀਜਾ। ਵਾਹੋ ਵਾਹ ਕਰਤਿਆ ਰਹਿਣ ਸੁਖ ਵਿਹਾਏ, ਵਾਹੋ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹੋ ਵਾਹੋ ਕਰਤਿਆ

ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹ ਵਾਹ ਸਭੇ ਉਚਰੇ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਭਾਲ ਸੇਵਟ ਭਾਗੀ ਨਾਨਕਾ ਹਰ ਹਰਿ ਦਾ ਸਮਾਲ ਪੌੜੀ ਇਹ ਮਨਾਇਤ ਲੋਭੀਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹ ਦੇਸ ਫਿਰਾਤਾ ਅੱਗੇ ਨਾ ਹੋ ਜਾਤ ਨਾ ਜਾਏ ਸਹੀ ਮਨ ਮੁਖ ਦੁੱਖ ਖਾਤਾ ਰਸਨਾ ਹਰ ਰਸ ਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖੀ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਲਾ ਤੀਜਾ ਵਾਹ ਵਾਹ ਤਿਸਨੋ ਆਖੀਐ ਜੇ ਸੱਚਾ ਗੈਰ ਗੰਭੀਰ ਵਾਹ ਵਾਹ ਤਿਸਨੋ ਆਖੀਐ ਜੇ ਗੁਣਦਾਤਾ ਮਤ ਧੀਰ ਵਾਹ ਵਾਹ ਤਿਸਨੋ ਆਖੀਐ ਜੇ ਸਭ ਮਹਿਰਿਆ ਸਮਾਏ ਵਾਹ ਵਾਹ ਤਿਸਨੋ ਆਖੀਐ ਜੇ ਦਿੰਦਾ ਰਿਜਕ ਸੰਭਾਏ ਨਾਨਕ ਵਾਹ ਵਾਹ ਇੱਕੋ ਕਰ ਸਲਾਹੀਐ ਜੇ ਸਤਿਗੁਰ ਦੀਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰੈ ਮਨ ਮੁਖ ਮਰੈ ਬਿਖ ਖਾਏ ਉਹਨਾਂ ਵਾਹ ਵਾਹ ਨਾ ਭਾਵੈ ਦੁਖੇ ਦੁਖ ਵਿਹਾਈ ਗੁਰਮੁਖ ਅੰਮ੍ਰਿਤੀਉਣਾ ਵਾਹ ਵਾਹ ਕਰੈ ਲਿਵਲਾਏ ਨਾਨਕ ਵਾਹ ਵਾਹ ਕਰੈ ਸੇ ਜਨ ਨਿਰਮਲੈ ਤ੍ਰੀ ਭਵਨ ਸੋਜੀ ਪਾਏ ਪੌੜੀ ਹਰ ਕੈ ਭਾਣੈ ਗੁਰਮਿਲੈ ਸੇਵਾ ਭਗਤ ਬਨੀ ਜੈ ਹਰ ਕੈ ਭਾਣੈ ਹਰ ਮਨ ਵਸੈ ਸਹਿਜੇ ਰਸ ਪੀ ਜੈ ਹਰ ਕੈ ਭਾਣੈ ਸੁਖ ਪਾਈਐ ਹਰ ਲਾਹ ਨਿਤਲੀ ਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀ ਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲੀ ਜੈ ਸਲੋਕ ਮਹਾ

ਪਾਈ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਹੇ ਨਾਨਕ ਗੁਰਮੁਖ ਉਭਰੇ ਸੱਚੇ ਸਭ ਸਮਾਹੇ ਪੌੜੀ ਢਾਡੀ ਤਿਸ ਨੂੰ ਆਖੀਐ ਜੀ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰਸਬ ਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰੱਖੇ ਉਤਾਰ ਢਾਡੀ ਕਾ ਮੈਲੇ ਅਗਲਾ ਹਰ ਕਹਿ ਨਾ ਪਿਆਰ ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾ ਹਰ ਜਪ ਹਰ ਨਿਸਤਾਰ ਸਲੋਕ ਮਹਲਾ ਤੀਜਾ ਗੁਜਰੀ ਜਾਤ ਗਵਾਰ ਜਸ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਆਂਦਨ ਹਰ ਜਪ ਜਾਪਣਾ ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਉਹ ਕੁਛ ਅਜੀ ਕੋ ਲੱਖਣੀ ਪਰ ਹਰ ਝੂਠ ਛੋਡੀ ਪਤਾਰ ਭੈ ਪਈਐ ਮਲ ਕੱਟੀਐ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੈ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਡਿਆਈਆ ਦਰਗੈ ਮੋਖ ਦੁਆਰ ਭਏ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੂੰ ਆਪੇ ਬਖਸੇ ਕਰਤਾਰ ਮਹਲਾ ਤੀਜਾ ਸਦਾ ਸਦਾ ਸਲਾਈਐ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੈ ਲਗੈ ਸਾਜੇ ਵਾ ਜਲ ਜਾਓ ਪੌੜੀ ਅੰਸਾ ਅਵਤਾਰੋ ਪਾਈਓ ਨਾ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭੜੀ ਭਿੜੀਆ ਈਸ਼ਰ ਬ੍ਰਹਮਾ ਸੇਵਦੇ ਅੰਤ ਤਿੰਨੀ ਨਾ ਲਈਆ ਨਿਰਭਉ ਨਿਰੰਕਾਰ ਲਖ ਹੈ ਗੁਰਮੁਖ ਪ੍ਰਗਟੀਆ ਤਿਥੈ ਸੋਗ ਵਿਜੋਗ ਨਾ ਵਿਆਪਈਆ ਸਿਰ ਜਗਥੀਆ ਸਲੋਕ ਮਹਲਾ ਤੀਜਾ ਇਹੋ ਸਭ ਕਿਸ਼ਾਵਣ ਜਾਣ ਹੈ ਜੇਤਾ ਹੈ ਆਕਾਰ ਜਿਨੇ ਲੇਖਾ ਲਿਖਿਆ ਸੋ ਵਾ ਪ੍ਰਮਾਣ ਨਾਨਕ ਜੇ ਕੋ ਆਪ ਗਣਾਇੰਦਾ ਸੋ ਮੂਰਗਾ ਵਾਰ ਮਹਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿਚੈ ਖਿੰਚੇ ਤਹਿ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਪੌੜੀ ਦਿਸਿਆ ਗਏ ਅਰਦਾਸ ਜਿਨੇ ਉਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਭਏ ਅਚਿੰਤ ਹਰ ਧਨ ਨੇਹ ਚਲਾਇਆ ਸਲੋਕ ਮਹਲਾ ਤੀਜਾ ਖੇਤ ਮਿਆ ਲਾ ਉੱਚੀਆਂ ਘਰ ਉਚਾਨਣ ਮਹਿਲ ਭਗਤੀ ਘਰ ਸਰਾਇ ਸੱਜਣ ਪਾਹੋ ਪਾਹੁਣਿਓ ਬਰਸ ਨਾ ਤਾਂ ਬਰਸ ਘਨਾ ਬਹੁੜ ਬਰਸੈ ਕਾਹੇ ਨਾਨਕ ਤਿੰਨ ਬਲਿਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਏ ਮਹਲਾ ਤੀਜਾ ਮਿੱਠਾ ਸੋ ਜੋ ਭਾਉਂਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਆਂ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੋ ਦਿਆਈ ਜੀ

ਸਿਖੋ ਸਦਾ ਹਜੂਰ ਮਹੱਲਾ ਪੰਜਵਾਂ ਬਤਤ ਪੁਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ ਅੜਸਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾ ਪਰ ਵਿਧਿਗਾਰਦਾ ਜਿਸ ਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਪਾਵਣ ਹਾਰ ਆਪੇ ਹੀ ਮਾਰਦਾ ਸਭ ਕੇ ਜਾਣੈ ਜਾਣ ਬੁਝ ਵਿਚਾਰਦਾ ਅਨੇਕ ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸੈ ਉਧਾਰਦਾ ਜਿਸਦਾ ਹੋਵੇ ਵੱਲ ਸੁਕਦੇ ਨਾ ਹਾਰਦਾ ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸ ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸਕਾਰਦਾ ਸਲੋਕ ਮਹਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵਨ ਧਿਆਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਏ ਨਾਨਕ ਨਾਮ ਰਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੀ ਗੁਰ ਉਪਦੇਸਿਆ ਤਿਸ ਕੀ ਗਈ ਬਿਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਤਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿਨੈ ਵਿਰਲੈ ਹਰ ਧਨ ਖਾਟੀਐ ਸਲੋਕ ਮਹਲਾ ਪੰਜਵਾਂ ਮਨ ਮੈਂ ਚਿਤਵੋ ਚਿਤਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੈ ਮੀਤ ਮਹੱਲਾ ਪੰਜਵਾਂ ਦ੍ਰਿਸ਼ ਧਾਰ ਪਰਵ ਰੱਖਿਆ ਮਨ ਤਨ ਰਤਾ ਮੂਲ ਨਾਨਕ ਸੋ ਪ੍ਰਭ ਪਾਣੀਆਂ ਅਮਰੋ ਵਿਚਾਰੀ ਸੂਲ ਪੌੜੀ ਜੇ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ ਛੋਟ ਸਿਆਣਪ ਸਗਲ ਮਨ ਧਨ ਅਰਪ ਧਾਰ ਓ ਜੋ ਗੁਰ ਕੇ ਪੈਰ ਦੁਰਮਤ ਜਾਹੇ ਜਰ ਸਾਧ ਜਨਾ ਕੈ ਸੰਗ ਭਵ ਜਲ ਬਿਖਮ ਤਾਰ ਸੇਵੋ ਸਤਿਗੁਰ ਦੇਵ ਅਗੈ ਨਾ ਮਰੋ ਡਰ ਖਿਨ ਮੈਂ ਕਰੇ ਨਿਹਾਲ ਊਣੇ ਸੁਬਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਾਰ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹਲਾ ਪੰਜਵਾਂ ਲੱਗੜੀ ਸੁਥਾਨ ਜੋੜਨ ਹਾਰੈ ਜੋੜੀਆ ਲਹਿਰੀ ਨਾਨਕ ਲਹਿਰੀ ਲੱਖ ਸਿਆਨ ਡੁੱਬਣ ਦੇ ਨਾਮਾ ਪਿਰੀ ਮਹੱਲਾ ਪੰਜਵਾਂ ਬਨ ਪਿਹਾਵਲੇ ਇੱਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਈ ਪਛੋ ਤਾਉ ਤੁਧ ਨੂੰ ਜਪਤਿਆ ਪਹੁੰਚ ਨਾ ਸਕੇ ਕੋਈ ਤੇਰੀ ਟੇਕ ਜਨ ਗੁਰਪੂਰੇ ਵਾਹੁ ਵਾਹੁ ਸੁਖ ਲਹਾ ਚੀ ਤਾਰ ਮਨ ਗੁਰ ਪੈ ਸਿਫਤ ਭੰਡਾਰ ਕਰਮੀ ਪਾਈਐ ਸਤ ਸਤਿਗੁਰ ਨਦਰ ਨਿਹਾਲ ਬੋ

ਮੰਜ ਮੁਹੱਬਤ ਤੇਰੀ ਤੋ ਸਹਿ ਚਰਨੀ ਮੰਡਾਹੀੜਾ ਸੀਤਮ ਹਰ ਨਾਮ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਈਆਂ ਮਿੱਤਰਾ ਸਾਡੇ ਸੇਈ ਹੋਂ ਟੋਨੇ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਤੇਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨ ਸਕਰ ਜੋੜ ਸਾਸ ਸਾਸ ਧਿਆਈਐ ਜਾਂ ਆਪਣੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਵੀ ਡਾਨੜੈ ਹੁਮਸ ਹੁਮਸ ਕੂਕਾ ਪਈਆ ਰਾਹੀ ਤੋ ਸਹਿ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕਤੀ ਨਾ ਸੰਗ ਜਿਨ ਸੰਗ ਜਪੀਐ ਨਾਓ ਤਿੰਨ ਸੰਗ ਸੰਗ ਨਾ ਕੀਚੈ ਨਾਨਕ ਜਿਨ੍ਹਾਂ ਆਪਣਾ ਸੁਆਓ ਪੌੜੀ ਸਾ ਵੇਲਾ ਪ੍ਰਵਾਨ ਜੇ ਸਤਿਗੁਰ ਭੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨੇ ਚੜਦਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਤਤ ਗਿਆਨ ਲਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਐ ਜਾਪ ਜੀ ਮੁਖੋ ਬੋਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨਾ ਪਾਏ ਸੇ ਬੌੜ ਨਾ ਖੋਟਿਆ ਸਲੋਕ ਮਹਲਾ ਪੰਜਵਾਂ ਵਿਛੋਹੇ ਜੰਬੂਰ ਖਵੇ ਨਾ ਵਈਨ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਭੂ ਸੱਚ ਮਹਲਾ ਪੰਜਵਾਂ ਜਿਵੇਂ ਵਸੰਦੀ ਪਾਣੀਐ ਈਦਣ ਰੱਖੈ ਭਾਹੇ ਨਾਨਕ ਸੋ ਸੋ ਆਹੇ ਜਾ ਕੇ ਆਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੂੰ ਦਹੀ ਗੋਚਰੇ ਸੋਈ ਵਰਤੈ ਜਗ ਜੀ ਕੀਆ ਤੁਧ ਤੁਰੇ ਬਿਸਮ ਭਏ ਬਿਸਮਾਦ ਦੇ ਕੁਦਰਤ ਤੇਰੀਆ ਸਰਨ ਭਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇ ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੇ ਅਗਮ ਅਗੋਚਰ ਬੇਅੰਤ ਅੰਤ ਨ ਪਾਈਐ ਜਿਸਨੂੰ ਹੋਏ ਕਿਰਪਾਲ ਸੁਨਾਮ ਧਿਆਈਐ ਸਲੋਕ ਮਹੱਲਾ ਪੰਜਵਾਂ ਕੜਸ਼ੀਆ ਫਿਰਨ ਸਵਾਉ ਨ ਜਾਣਨ ਸੁਣੀਆਂ ਸਈ ਮੁਖ ਦਿਸਨ ਨਾਨਕ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਤਮ ਖੋਜ ਛੱਡੀ ਆਇਓ ਜਾੜ ਤੈਸੈ ਦਿੱਤੀ ਵਾੜ ਨਾਨਕ ਖੇਤ ਨ ਛਿਜਈ ਪੌੜੀ ਆਰਾਧ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਆ ਸਿਰਿਆਂ ਖਸਮਾਪ ਖਿਨਮੈ ਕਰੇ ਰਾਸ ਤਿਆਗੋ ਸਗਲੇ ਉਪਾਵ ਤਿਸਕੀ ਉਠ ਗਓ ਪੋ ਸਰਣਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਬਿਗਨ ਨਾ ਲੱਗੈ ਕੋਏ ਜਿਸਨੂੰ ਆਪਦੇ ਆਲ ਤਿਸ ਮਨ ਬੁੱਠਿਆ ਪਾਈਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਕੋ ਸਿਰਜਨਹਾਰ ਨਾਨਕ ਬਿਆ ਨ ਪਸੀਐ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸਚਾਵਾ ਸਨ ਕਹਿ ਗੁਰਮੰਤਰ ੜਾ ਚਿਤਾਰ ਨਾਨਕ ਦੁੱਖ ਨ ਥੀ ਵਈ ਪੌੜੀ ਵਾਹ ਵਾਹ ਸਿਰਜਨਹਾਰ ਪਾਈ

संत सूर मोह मत्ता

आपे मीडिया पे खा तप से दसा देखो पावे दिल का मन सुनया मनिया मची

ਆਸਤਾਨੀ ਬ੍ਰਹਮਾ ਸਤ ਸੁਹਾਨ ਕਰਮ ਕਮਣ ਸੁਰੇਲਾ ਭਗਤ ਕਮਣ ਕਮਣ ਸਿੱਖ ਕਮਣ ਕਮਣ ਸਿਰਸਤੀ ਮਾਤਾ

अंत न सुनी कहना अंत न करना देना अंत न देखना सुन।

ਬੋਲ ਦਿਆਂ ਤਾਂ ਲਿਖੇ ਸਿਰ ਕਾ।

0: ਕਹਿੰਦੇ ਕਿਤੇ ਰਤਨ ਚੋਣ ਦੋ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ

स्वस्थ आत्मनि ब्रह्म तत्त्वान्तरम् च।

अंत न सुखी कहना, अंत न करना देना, अंत न देखना सुना।

बोल दिया।

ਨਾਨਕ ਅੰਤ ਨਾ

संत सूर मोह मक्ता।

ਆਸਾਈ ਬ੍ਰਹਮਾ ਸਤਿਵਾਨ ਕਰਮ ਕਮਣ ਸੁਵੇਂਦਾ ਭਗਤ ਕਮਣ ਕਮਣ ਸਿੱਧ ਕਮਲਾ ਕਮਣ ਸ੍ਰਿਸ਼ਟੀ ਮਾਣ ਵੇਲ ਨ ਪਾਈਆ ਪੰਡਿਤ।